ਭਗਉਤੀ ਸਿਮਰ ਕੈ ਗੁਰ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮ

ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਉ ਨਿਧਾਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ, ਸਰਬੰਸ ਦਾਨੀ, ਪੁੱਤਰਾਂ ਦੇ ਦਾਨੀ, ਸਭ ਥਾਈ ਹੋਏ।

ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਦਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਸੰਗ ਨਿਭਾਈ ਤਿਨਾਂ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਭੁਜੰਗੀਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤੇ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ

ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ

ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ, ਕਰੁਣਾ ਨਿਧਾਨ ਦਇਆ ਦੇ ਸਾਗਰ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸੱਚੇ ਸਤਿਗੁਰੂ ਜੀਓ, ਆਪ ਜੀ ਦੇ ਹਜ਼ੂਰ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਗਰੀਬ ਨਿਵਾਜ, ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਜਗਦੇਵ ਸਿੰਘ ਜੀ, ਬੀਬੀ ਮਨਦੀਪ ਕੌਰ ਜੀ ਤਿਨ੍ਹਾਂ ਦੇ ਭੁਜੰਗੀ, ਭਾਈ ਪ੍ਰਭ ਸ਼ਰਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਸੰਬੰਧ ਵਿੱਚ ਗਰੀਬ ਨਿਵਾਜ, ਆਪ ਜੀ ਨੇ ਪਰਿਵਾਰ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖ ਕੇ ਬਲ ਉਦਮ ਬਖਸ਼ਿਆ, ਸਤਿਗੁਰੂ ਜੀ ਸਮਾਗਮ ਰਖਾਏ, ਗਰੀਬ ਨਿਵਾਜ ਜੀਓ, ਸਰਵ ਪ੍ਰਥਮ ਆਪ ਜੀ ਦੀ ਕਿਰਪਾ ਸਦਕਾ ਜੋ ਆਪ ਜੀ ਨੇ ਸੀਸ ਤੇ ਮੇਰਾ ਭਰਿਆ ਹੱਥ ਰੱਖ ਕੇ ਭੁਜੰਗੀ ਵੱਲੋਂ ਸ੍ਰੀ ਸਹਿਜ ਪਾਠ ਕਰਵਾਇਆ ਸੀ ਗਰੀਬ ਨਿਵਾਜ, ਸਰਵ ਪ੍ਰਥਮ ਤਿਨ੍ਹਾਂ ਦੇ ਭੋਗ ਪਾਏ ਗਏ ਹਨ, ਸਤਿਗੁਰ ਸੱਚੇ ਪਾਤਸ਼ਾਹ ਜੀਓ ਉਪਰੰਤ ਸੁੰਦਰ ਦੀਵਾਨ ਸਜਾਏ ਗਏ, ਸਜੇ ਦੀਵਾਨਾਂ ਵਿੱਚ ਹਰ ਜਸ ਸ੍ਰੀ ਗੁਰਬਾਣੀ ਜੀ ਦਾ ਕੀਰਤਨ ਹੋਇਆ, ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਗਾਇਨ ਹੋਇਆ, ਗਰੀਬ ਨਿਵਾਜ ਜੀਓ ਸ੍ਰੀ ਸਹਿਜ ਪਾਠ ਹਰੀ ਜਸ ਸ੍ਰੀ ਗੁਰਬਾਣੀ ਜੀ ਦਾ ਗਾਇਨ ਸਮੁੱਚੀ ਗੁਰਬਾਣੀ ਜੀ ਸੱਚ ਖੰਡ ਪ੍ਰਵਾਨ ਕਰਨੀ ਹਾਜ਼ਰੀ ਲਾਉਣੀ ਗਰੀਬ ਨਿਵਾਜ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਸਤਿਗੁਰ ਸੱਚੇ ਪਾਤਸ਼ਾਹ ਜੀਓ, ਗੁਰਬਾਣੀ ਜੀ ਦਾ ਪਾਠ ਕਰਦਿਆਂ ਗਾਇਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਸਮਝ ਕੇ ਮਾਫ ਕਰਨਾ, ਅਗਾਂਹ ਤੋਂ ਸਮੱਤ ਬਖਸ਼ੋ ਗਰੀਬ ਨਿਵਾਜ ਜੀਓ, ਸਤਿਗੁਰੂ ਜੀ ਕਿਰਪਾ ਕਰੋ ਗਰੀਬ ਨਿਵਾਜ ਭੁਜੰਗੀ ਪ੍ਰਭ ਸ਼ਰਨ ਸਿੰਘ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖਣਾ ਜੀਓ, ਆਪ ਜੀ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਇਸ਼ਨਾਨ ਭਰੋਸੇ ਦੀਆਂ ਦਾਤਾਂ ਬਖਸ਼ਣੀਆਂ ਗਰੀਬ ਨਿਵਾਜ, ਸਤਿਗੁਰ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਜੀ ਦੈਵੀ ਗੁਣ ਬਖਸ਼ਣੇ ਖਾਲਸੇ ਵਾਣੇ ਗੁਣ ਬਖਸ਼ਣੇ ਸਤਿਗੁਰ ਸੱਚੇ ਪਾਤਸ਼ਾਹ ਜੀਓ, ਪਤਿਤ ਪਾਵਨ ਅੰਤਰ ਜਾਮੀ ਗੁਰੂ ਕਲਗੀਧਰ ਮਹਾਰਾਜ ਸਦਾ ਆਪਣੇ ਸੀਸ ਤੇ ਮੇਰਾ ਭਰਿਆ ਹੱਥ ਰੱਖਣਾ, ਸਦਾ ਗਰੀਬ ਨਿਵਾਜ ਆਪ ਜੀ ਆਪਣੀ ਦੱਸੀ ਹੋਈ ਰਹਿਤ ਵਿੱਚ ਤਿਆਰ ਬਰ ਤਿਆਰ ਰੱਖਣਾ ਗਰੀਬ ਨਿਵਾਜ, ਉੱਚਾ ਸੁੱਚਾ ਗੁਰਮੁੱਖਾਂ ਵਾਲਾ ਜੀਵਨ ਬਖਸ਼ਣਾ, ਸਤਿਗੁਰ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ, ਪੰਥ ਖਾਲਸੇ ਦਾ ਸੇਵਾਦਾਰ ਬਣਾਉਣਾ ਗਰੀਬ ਨਿਵਾਜ, ਉੱਚ ਵਿਦਿਆ ਦੀਆਂ ਦਾਤਾਂ ਬ੍ਰਹਮ ਵਿਦਿਆ ਦੀਆਂ ਦਾਤਾਂ ਬਖਸ਼ਣੀਆਂ ਗਰੀਬ ਨਿਵਾਜ, ਸਤਿਗੁਰੂ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲ ਚੁੱਕ ਖਿਮਾ ਕਰਨਾ ਅਗਾਂਹ ਤੋਂ ਸਮੱਤ ਬਖਸ਼ੋ ਸਤਿਗੁਰੂ ਜੀ, ਆਪ ਜੀ ਦੇ ਬਖਸ਼ਿਆਂ ਭੰਡਾਰਿਆਂ ਵਿੱਚੋਂ ਪਵਿੱਤਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀਓ, ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ, ਆਪ ਜੀ ਭੋਗ ਲਾਵੋ ਆਪ ਜੀ ਦਾ ਸੀਤ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤੇ, ਜੋ ਜੀ ਜਪੇ ਸੋ ਸਤਨਾਮ ਸ੍ਰੀ ਵਾਹਿਗੁਰੂ ਜਪੇ, ਗਰੀਬ ਨਿਵਾਜ ਜੀਓ ਜਿਨ੍ਹਾਂ ਭੰਡਾਰਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੀਆਂ ਰਸਤਾਂ ਹਾਜ਼ਰ ਹੋਈਆਂ ਹਨ ਗਰੀਬ ਨਿਵਾਜ, ਸੇਈ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਵਿਘਨਾਂ ਦਾ ਨਾਸ ਕਰਨਾ ਗਰੀਬ ਨਿਵਾਜ, ਸਮੂਹ ਸੰਗਤਾਂ ਦੀਆਂ ਹਾਜ਼ਰੀ ਪ੍ਰਵਾਨ ਕਰਨੀ, ਸਮੂਹ ਸੰਗਤਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਣੀਆਂ ਗਰੀਬ ਨਿਵਾਜ, ਸਤਿਗੁਰ ਸੱਚੇ ਪਾਤਸ਼ਾਹ ਆਪਣੇ ਪੰਥ ਖਾਲਸੇ ਦੀ ਚੜ੍ਹਦੀ ਕਲਾ ਕਰਨੀ ਗਰੀਬ ਨਿਵਾਜ, ਸਤਿਗੁਰੂ ਜੀਓ ਆਪ ਜੀ ਆਪਣੇ ਸ੍ਰੀ ਮੁਖਵਾਖ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ, ਸੁੱਖ ਹੋਵੇ ਨਾਮ ਜਿੱਤਿਆ ਵੈ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰ ਕੇਤੇ ਤੇਰੇ ਰਾਗ ਪਰੀ ਸਿਉਂ ਕਹੀਆ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੂੰ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ।

ਸਭ ਚੰਗਿਆਈਆ ਸਿੱਧਾ ਪੁਰਖਾਂ ਕੀਆਂ ਵਡਿਆਈਆ ਤੁਦਵੇਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ

ਸੱਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ

ਭਰਿਆ ਸਾਹਿਲ ਪੱਥਰ ਮੈਂ ਜੰਤਿਓ ਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ

ਸਾਰਾ ਸਭ ਧਿਆਮ ਹੈ ਸਭ ਧਿਆਮ ਹੈ ਤੁਧ ਜੀ ਹਰ ਸੱਚੇ ਸਿਰ ਜਨਹਾਰਾ ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ।

ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਆਉਂ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੁੱਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਥਾ ਤੇਰੇ ਭਗਤ ਸਲਾਹਣ ਤੁਦ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਪੈ ਜਪੈ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਬ੍ਰਹਮ ਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ

ਖੇਲ ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤੈਨੂੰ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ।

ਪਹਿਲਾ ਤਿਤ ਸਰ ਵਰੜਾਏ ਭਈ ਲਿਨ ਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕਜ ਮੋਹ ਪਗ ਨਹੀਂ ਚੱਲ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਾ ਚੇਤ ਸਮੂੜ ਮਨਾ

ਧਿਆਏ ਹੈ ਅੰਤ ਸਵਰਗ ਕੋ ਜਾਹੇ ਦੁਹਰਾ ਹਰ ਹਰ ਜਨ ਦੁਈ ਏਕ ਹੈ ਬਿਬਿ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਦੁਹਰਾ ਜਬ ਆਏ ਸ ਪ੍ਰਭ ਕੋ ਭਇਉ ਜਨਮ ਧਰਾ ਜਗ ਆਏ ਅਮੈ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾਏ।

ਤੁਮਰੇ ਧਿਆਨ ਕਹੋ ਨਿਤੜ ਧਿਆਏ ਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼ ਕੋਟਿੰਦਰ ਬ੍ਰਹਮਾ ਕਿਤੇ ਰਾਵਸਸ ਕਰੋਰ ਜਰੇਸ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਸੁਰਗਬਾ ਸਰਗ ਬਰਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਏ ਕਥਾ ਸੁਨੇ ਅਰ ਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਬਿਸ਼ਨ ਭਗਤ ਕੀ ਏ ਫਲ ਹੋਈ ਆਦ ਬਿਆਦ ਸ਼ਬ ਸਕੈ ਨ ਕੋਈ ਸਮਤ ਸਤਰੈ ਸਹਿਸ ਪਛਾਵਨ ਹਾੜ ਬਧੀ ਪ੍ਰਥਮ ਸੁਖਦਾਵਨ ਤੁਆ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਓ ਲਿਓ ਸੁਧਾਰਾ ਦੁਹਰਾ ਨੇਤਰ ਤੁੰਕੇ ਚਰਨ ਤਰ ਸਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਦੁਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮੱਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਕਹੇ ਹਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ

ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋਂ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਮਾਮੀ ਸੋ ਗਿਓ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਹੈ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਾਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਦ ਕਰ ਧਾਰੀਆ ਪੰਚ ਦੂ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਗਰਮ ਪਾਇਆ ਤੁਦ ਜਿਨ ਕਾਉ ਸੇ ਨਾਮ ਹਰ ਕੇ ਲਾਗੇ ਕਾਹੈ ਨਾਨਕ ਤੈ ਸੁਖ ਹੋਆ ਤਿਤਕਰ ਅਨਹਦ ਵਾਜੇ ਅਣਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਉਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੈ ਜੇ ਕੋ ਪੁੰਛੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਹਿ ਜਾਈ ਨਿਤ ਨਿਤ ਰਾਖੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਵਸਾਰੋ

ਤਰਸ ਪਇਆ ਮਿਹ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ ਪੌੜੀ, ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹ, ਉੱਥੇ ਤੇਰੀ ਰੱਖ ਅਗਨੀ ਓਦਰ ਮਾਹ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ, ਭਉ ਜਲ ਬਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ, ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹ, ਬਿਰਧਾ ਗੋਏ ਨਾ ਜਾਏ ਜੇ ਆਵੈ ਤੁਦਿਆ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰੱਤਿਆ ਦਰਗਾਹ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਦੇ, ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇ। ਮਹੱਲਾ ਪੰਜਵਾਂ। ਰੱਖੇ ਰੱਖਣਹਾਰ ਆਪ ਉਭਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ, ਵਾ ਆਪ ਦਿਆਲ ਮਨੋ ਨਾ ਵਿਸਾਰਿਅਨ।

ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਸਿੱਠੇ ਸ਼ਬਦ ਵਜਾਏ ਤੇਗ ਬਹਾਦਰ ਸਿਮਰਿਆ ਕਰਨਾਉਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣਗਾ ਸਤਿਗਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਰਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰੇ ਹਨ ਸਾਜਰੇ ਦੀਵਾਨ ਦੀ ਰਮਤਾ ਆਪ ਜੀ ਪੁੱਤਰ ਬਾਣੀ ਸੋ ਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਤ ਸਪਸ਼ਟ ਬਾਣੀ ਬਣਨ ਦੀ ਦਾਤ ਬਖਸ਼ ਨੇ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁਲਭੇਟਾ ਕੀਤੀ ਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਾਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖਸ਼ਾਂਤ ਦੀ ਚੜ੍ਹਦੀ ਕਰਦਾਤਾ ਬਖਸ਼ ਨੇ ਬਲਜੀਤ ਸਿੰਘ ਸੁਪ੍ਰੀਤ ਕੌਰ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਲਈ ਭੁਜੰਗੀ ਦਾਤ ਵਾਸਤੇ ਕਾਰਜ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਕਰਨ ਪਰਿਵਾਰ ਦੀਆਂ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਨੀਆਂ ਸੁਖਜਿੰਦਰ ਸਿੰਘ ਵੱਲੋਂ ਮੈਗ੍ਰੇਸ਼ਨ ਕਾਰਜ ਸਫਲਤਾ ਵਾਸਤੇ ਸਰਬਜੀਤ ਕੌਰ ਪਵਿੱਤਰ ਸਰਬਜੀਤ ਕੌਰ ਪਰਿਵਾਰ ਨੂੰ ਤੰਦਰੁਸਤੀ ਲਈ ਸਰਦਾਰ ਤਾਰਾ ਸਿੰਘ ਗਿੱਲ ਦੀ ਤੰਦਰੁਸਤੀ ਲਈ ਚੜ੍ਹਦੀ ਕਲਾ ਲਈ ਪਰਿਵਾਰ ਵੱਲੋਂ ਅਰਦਾਸ ਹੈ ਕੁਲਵੀਰ ਸਿੰਘ ਦੀ ਸਿਹਤ ਲਈ ਪਰਿਵਾਰ ਨੂੰ ਅਰਦਾਸ ਹੈ ਪਰਿਵਾਰਾਂ ਦੀਆਂ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰਾ ਦਰ ਪ੍ਰਵਾਨ ਹੋਵੇ ਪ੍ਰਵਾਨ ਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਸਮੂਹ ਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਗ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

ਬਹਿ ਦੋ ਸਾਰੇ ਬੈਠ ਜਾਓ ਜੀ, ਹੁਕਮਨਾਮਾ ਹੋਣ ਲੱਗਾ, ਬਹਿ ਜਾਓ, ਬਾਅਦ ਮੱਥਾ ਟੇਕਿਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦਰਸ਼ਨ ਦੇਖ ਜੀਵਾਂ ਗੁਰੂ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਸੋ ਕਹੋ ਟਲ ਗੁਰ ਸੇਵੀਐ, ਐਹਨਸ ਸਹਿਜ ਸੁਭਾਏ। ਦਰਸ਼ਨ

ਪਾਰੀ ਦੁਰਮਤ ਗਣੀ ਵੀ ਗੂਤੀ ਪਾਈ ਦੂਜੇ ਪਾਏ ਖੁਆਈ ਬਿਨ ਸਤਿਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਭਰਮ ਨਾ ਜਾਈ ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਨ ਰਹਾਈ ਸਾਚ ਸਹਿਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੁੱਝੈ ਭਾਈ ਗੁਰਬਿਨ ਮਗ ਨ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੈ ਭਾਈ ਕੂੜ ਬੋਲ ਬਿਖ ਖਾਈ ਪੰਡਿਤ ਦਹੀਂ ਬਿਲੋਈਐ ਭਾਈ ਵਿੱਚੋਂ ਨਿਕਲੈ ਤੱਥ ਜਲ ਮਥੀਐ ਜਲ ਦੇਖੀਐ ਭਾਈ ਇਹ ਜਗ ਇਹਾ ਵਥ ਗੁਰਬਿਨ ਭਰਮ ਬਿਗੂਚੀਐ ਭਾਈ ਘਟ ਘਟ ਦੇਵ ਅਲਖ ਇਹ ਜਗ ਤਾਗੋ ਸੂਤ ਕੋ ਭਾਈ ਦੈ ਦਿਸ ਬਾਧੋ ਮਾਏ ਬਿਨ ਗੁਰ ਗਾਂਠ ਨਾ ਛੁਟਈ ਭਾਈ ਥਾਕੇ ਕਰਮ ਕਮਾਏ ਇਹ ਜਗ ਭਰਮ ਭੁਲਾਇਆ ਭਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲਿਆ ਭਾਓ ਮਨ ਵਸੈ ਭਾਈ ਭੈ ਮਰਨਾ ਸੱਚ ਲੇਖ ਮੱਜਨ ਦਾਨ ਚੰਗਿਆਈਆਂ ਭਾਈ ਦਰਗੈ ਨਾਮ ਵਿਸੇਖ ਗੁਰੂ ਅੰਕਸ ਜਿਨ ਨਾਮ ਦ੍ਰਿੜਾਇਆ ਭਾਈ ਮਨ ਵਸਿਆ ਚੁੱਕਾ ਭੇਖ ਇਹੋ ਤਨ ਹਾਠ ਸਰਾ

ਕਾ ਭਾਈ ਮੇਲ ਕਰੇ ਵਾਪਾਰ, ਇਹ ਤਨਹਾਟ ਸਰਾਬ ਕੋ ਭਾਈ ਵੱਖਰ ਨਾਮ ਅਪਾਰ, ਇਹ ਵੱਖਰ ਵਾਪਾਰੀ ਸੋ ਦ੍ਰਿੜ ਭਾਈ ਗੁਰ ਸ਼ਬਦ ਕਰੇ ਵਿਚਾਰ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਿੱਤਰ ਸੁਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਤਤ ਮਨਾ ਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਸੋਹ ਦਰਿਆ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਨ ਕੀਤੇ ਹੁਣ ਕੀਰਤਨ ਦਰਮ ਜਾ ਕੀਰਤਨ ਰਾਹੀਂ ਜੁੜਨਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕਰਦੇ ਪਹਿਲਾਂ ਦੇ ਮਾਮੇ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਆਪ ਜੀ ਨੂੰ ਦਰਬਾਰ ਸਾਹਿਬ ਦਾ ਕੀਰਤਨ ਜੱਥਾ 7:30 ਤੱਕ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਪ੍ਰੰਤ ਹਰ ਐਤਵਾਰ ਤਰ੍ਹਾਂ ਸੰਗਤੀ ਰੂਪ 'ਚ ਸਿਮਰਨ ਹੋਣਗੇ ਨਾਮ ਸਿਮਰਨ। ਆਓ ਪਹਿਲਾਂ ਕੀਰਤਨ ਰਾਹੀਂ ਜੋੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ ਕੀ
2: ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਕੀਰਤਨ ਰਾਹੀਂ ਜੋੜੇ ਸਨ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲੇ ਦਾ ਕੀਰਤਨੀ ਜਥਾ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਮ ਸਿਮਨ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਹਰ ਨਾਮ ਨਾ ਲੱਭਈ ਬਿਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।

ਤੁਹਾਡੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰ ਨੌਨ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੇ ਦਾਰ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਾਂ ਨੇ ਧਰਮ ਏ ਸਿਰ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਥਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਾਬੇਕ ਦਾਨ ਵਿਸਾਉ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ

ਕਰ ਦਿਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੇਦਾਰ ਅਤੇ ਸੇਵਾ ਸੰਭਾਲ ਦਾ ਧਿਆਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰੋ ਪਾਤਸ਼ਾਹ ਜੀ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰ ਬੰਦੀ ਸਿੰਘਾਂ ਦੀ ਬੰਦ ਖਲਾਸੀ ਕਰੋ ਪਾਤਸ਼ਾਹ। ਖਾਲਸਾ ਰਾਜ ਦੀ ਪਾਤਸ਼ਾਹ ਦੀ ਵਾਸਤੇ ਸਿੰਘਾਂ ਨੂੰ ਜੂਝਦਿਆਂ ਹੋਇਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੋ, ਸਿੱਖ ਰਾਜ ਦੀ ਬਖਸ਼ਿਸ਼ ਕਰੋ ਪਾਤਸ਼ਾਹ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨੇਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਸਤਿਗੁਰੂ, ਆਪ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸ਼ਾਮਾਂ ਵੇਲੇ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਵਿੱਚ ਹਰ ਜਸ ਗੁਰਬਾਣੀ ਕੀਰਤਨ ਸਿਮਰਨ ਹੋਇਆ ਗੁਰੂ ਪਾਤਸ਼ਾਹ ਜੀਓ, ਆਪ ਦੇ ਦਰ ਕਰਤੇ ਕਰਦਿਆਂ ਸੇਵਾ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਕੀਰਤਨ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਵਾਹਿਗੁਰੂ, ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨਾ ਅੱਗੇ ਤੋਂ, ਇੱਕ ਮਨ ਇੱਕ ਚਿੱਤ ਬੰਦਗੀ, ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸੁਮਤ ਬਖਸ਼ਣਾ, ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ, ਆਪਣੀ ਯੋਗ ਸੇਵਾ ਆਪ ਅੰਗ ਸੰਗ ਹੋ ਕੇ ਆਪ ਕਰਵਾ ਲੈਣੀ ਪਾਤਸ਼ਾਹ ਜੀਓ, ਆਪ ਦੇ ਦਰ ਕਰਦੀਆਂ ਸੰਗਤਾਂ ਵੱਲੋਂ ਗੁਰੂ ਪਾਤਸ਼ਾਹ ਜੀਓ, ਆਪ ਜੀਆਂ ਬਖਸ਼ੀਆਂ ਦਾਤਾਂ ਵਿੱਚੋਂ ਪੰਚਮ ਇਕੜਾ ਪ੍ਰਸ਼ਾਦੇ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਏ ਪ੍ਰਵਾਨਿਆ ਪ੍ਰਸ਼ਾਦ ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਤੇਰਾ ਨਾਮ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਗੁਰੂ ਪਾਤਸ਼ਾਹ ਜੀਓ, ਆਪਦੇ ਦਰ ਕਰਤੇ ਪੁੱਜੀਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਸਾਰੀ ਸੰਗਤ ਨੂੰ ਸੰਪੂਰਨ ਦੇ ਰੁਗਤਾ ਦੀ ਦਾਤ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦੀ ਸੰਭਾਲ, ਬਾਣੀ ਬਾਣੇ ਨਾਲ ਬਣ ਆਵੇ ਸਵਾਸਾਂ ਕਿਸੇ ਨਾਲ ਸਿੱਖੀ ਬਖਸ਼ਿਸ਼ ਕਰਨਾ, ਆਪਦੇ ਦਰ ਕਰਦੇ ਪ੍ਰੀਤਵਾਨ ਭਾਈ ਹਰਭਜਨ ਸਿੰਘ ਨਿੱਜਰ ਵੱਲੋਂ ਨਵੀਂ ਗੱਡੀ ਲੈਣ ਤੇ ਸ਼ੁਕਰਾਨਾ ਕਰਦੇ ਹੋਏ ਅਰਦਾਸ ਕਰਦੇ ਨੇ, ਗੁਰੂ ਪਾਤਸ਼ਾਹ ਜੀ ਪਰਿਵਾਰ ਤੇ ਚੜ੍ਹਦੀ ਕਲਾ ਤੰਦਰੁਸਤੀ ਦੇ ਰੁਕਤਾ ਦੀ ਦਾਤ, ਸੁੱਖ ਹੰਡਾਉਣੀ ਗੱਡੀ ਬਖਸ਼ਿਸ਼ ਕਰਨਾ ਪਾਤਸ਼ਾਹ ਜੀ, ਬੇਦੀ ਪਰਿਵਾਰ ਵੱਲੋਂ ਸਰਦਾਰ ਸੁਰਿੰਦਰ ਸਿੰਘ ਬੇਦੀ ਪਰਿਵਾਰ ਵੱਲੋਂ ਸ਼ੁਕਰਾਨੇ ਦੀ ਅਰਦਾਸ, ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਦੇ ਰੁਕਤਾ ਦੀ ਦਾਤ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਪਾਤਸ਼ਾਹ, ਅੰਸ਼ਿਕਾ ਵੱਲੋਂ ਗੁਰੂ ਪਾਤਸ਼ਾਹ ਗ੍ਰੈਜੂਏਸ਼ਨ ਹੋਣ ਦੀ ਖੁਸ਼ੀ ਤੇ ਸ਼ੁਕਰਾਨਾ ਕਰਦੇ ਹੋਏ ਅਰਦਾਸ ਕਰਦੇ ਨੇ, ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਗੁਰੂ ਪਾਤਸ਼ਾਹ, ਆਈਆਂ ਸਾਰੀਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪਟਾਵਾਂ ਦਰ ਪ੍ਰਵਾਨ ਕਰਨੀਆਂ, ਛੇ ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਹਾਜ਼ਰੀ ਦਰ ਕਰ ਸੱਚਖੰਡ ਵਿਖੇ ਪ੍ਰਵਾਨ ਕਰਨੀ, ਦਰੋਂ ਘਰੋਂ ਪਾਵਨ ਅਟਲ ਹੁਕਮਨਾਮੇ ਬਖਸ਼ ਕੇ ਸੰਗਤ ਨੂੰ ਕਿਰਤਾਰਥ ਕਰਨਾ ਗੁਰੂ ਪਾਤਸ਼ਾਹ ਜੀ, ਇਸ ਵੇਲੇ ਸੁੱਖ ਆਸਨ ਕਰਨ ਦੀ ਆਗਿਆ ਬਖਸ਼ੋ, ਭੁੱਲ ਚੁੱਕ ਦੀ ਖਿਮਾ ਬਖਸ਼ੋ, ਸਹੀ ਪਿਆਰੇ ਜਨ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਜ਼ੁਰੇ ਜੁੜ ਬੈਠੀ ਸਾਧ ਸਿੰਘ ਜੀ ਵਡਭਾਗੀ ਬਾਪ ਜੀ ਨੇ ਸੰਤ ਮਨੋ ਚ ਹਾਜ਼ਰੀ ਭਰੀਆਂ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰ ਸਿੱਖੀ ਜੀ ਬਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਇ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨਾ ਬਿਰਥੀ ਜਾਸੀ, ਅਨੰਦ ਕਰੇ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗ ਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲਗੇ ਨ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰਾਖਣਹਾਰ, ਸਭ ਵਿਆਦ ਮਿਟਾਈ, ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਦ ਮਿਟਾਈ, ਕਉ ਨਾਨਕ ਕਿਰਪਾ ਪਈ, ਪ੍ਰਭੇ ਸਹਾਈ ਸਲੋਕ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਹਾਂ ਹੋ ਨਾ ਤੂੰ ਨੈ ਛੁੱਟੇ ਨਿਕਟ ਨਾ ਜਾਈਓ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹ ਨਾਨਕ ਕੀ ਮੀਤ। ਸੋਹਿਲਾ ਰਾਗ ਗਾਉੜੀ ਦੀਪ ਕੀ ਮਹੱਲਾ ਪਹਿਲਾ ਇੱਕ, ਓਮਕਾਰ ਸਤਿਗੁਰ ਪ੍ਰਸਾਦ, ਜਾ ਘਰ ਕੀਰਤ ਆਖੀਆ।

ਤੇ ਕਮਨ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸਜਨ ਅਸੀਂ ਸਿੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਕਰ ਕਰ ਇਹੋ ਪਹੁਚਾ ਸਦਲ ਨਿਤ ਪਵਨ ਸਦਣ ਹਾਰਾ ਸਿਮਰਿਆ ਨਾਨਕ ਸੇ ਦੇਹਾਵਨ ਰਗ ਆਸਾ ਮਹਿਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼।

ਵਿਸਵੇਂ ਚ ਸੀਆਂ ਘੜੀਆਂ ਪਹਿਰਾ ਤਿੱਥੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਧਨਾ ਸ੍ਰੀ ਮਹਿਲਾ ਪਹਿਲਾ ਗਗਨ ਮਾਇ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈ ਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਪੇਰੀ।

ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹੋਂ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬਹਿ ਦੁੱਖ ਪਾਵੇ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵ ਖੰਡਾ ਹੈ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਅਧਾ ਟੇਕ ਹੈ ਹਰ ਨਾਮੇ ਹੀ ਸੁਖਮੰਡਾ ਹੈ।

ਆਗਾ ਬਸਨ ਸੋਹੇਲਾ ਆਦ ਘਟਾ ਦਿਨ ਸਰੈਣਾ ਰੇ ਮਨ ਗੁਰਮਿਲ ਕਾਤ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਜੋਏ ਬਿਹਾਜ ਹਰ ਗੁਰ ਤੇ ਮਨੇ ਬਸੇਰਾ ਨਿਚ ਕਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਵਜਾਏ ਤੇਗ ਬਹਾਦਰ ਸਿਮਰਿਆ ਕਰੁਣਾ ਨਿਤਾਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਬਾਰ ਬਖਸ਼ਾਂ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰਿਆ ਸੁਰਿਆ ਆਪ ਜੀ ਦੀ ਹਜ਼ੂਰੀ ਸੰਦਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਸੁਖਾ ਸੁਨੇ ਸੋਹਿਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਵਾਂ ਆਸੇ ਸਮਤ ਬਖਸ਼ੇ ਆਪ ਜੀ ਦੇ ਭਾਣੇ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹੋਣਾ ਚੱਲ ਕੇ ਬਿਰਾਜ ਮੈਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਜਾਗਰਤ ਬਖਸ਼ ਕੇ ਦਰਸ਼ਨ ਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਹੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

वाहेगुरु वाहेगुरु वाहेगुरु वाहेगुरु वाहेगुरु वाहे

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

वाहेगुरु वाहेगुरु वाहेगुरु वाहेगुरु वाहेगुरु वाहेगुरु।

0: Guru. Wahe Guru. Wahe Guru. Wahe Guru.
1: Why?

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Vahidru, Vahidru, Vahidru, Vahidru, Vahidru, Vahidru.

Vaindra, Vaindra, Vaindra, Vaindra.

Hello.

Hello, hi.

Oh, I.

Guru.

Hello. Hello. Hello. Hello.

Guru, who I, Guru, who I, Guru, who I, Guru, who I, Guru, who I, Guru.

Hello.

Hello.

Hello.

Hello.

Hello.

Hello.

Hello.

Hello.

Hello.

Why, hello,

Hello.

ਪਾਤਸ਼ਾਹ ਸ੍ਰੀ ਸ਼ਾਹ ਦਸ਼ਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸ੍ਰੀ ਸ਼ਾਹ ਦਸ਼ਾ

ಅಷ್ಟಪದಿ ಸಿಮರಾಂ ಸಿಮರ ಸಿಮರ ಸುಖ ಪಾಮ ಕಲ್ ಕಲೇಶ ತನ ಮಾಹೆ ಮಿಟಾಮ

ਆਖਿਆ ਕਿਨਕਾ ਏਕ ਜਿਸ ਜੀ ਵਸਾਵੈ ਤਾ ਕੀ ਮਹਿਮਾ ਗਨੀ ਨਾ ਆਵੈ ਕਾਂਖੀ ਏਕਾ ਦਰਸੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ।

ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾ, ਹੇ ਨਾਨਕ ਤਾ ਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੁੱਛਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੈ ਸੁੱਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਹੇ, ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਗੋ ਸਿਮਰੇ ਸੇ ਤਨਵੰਤੇ, ਪ੍ਰਭ ਗੋ ਸਿਮਰੇ ਸੇ ਪਤਵੰਤੇ, ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਗੋ ਸਿਮਰੇ ਸੇ ਬੇ ਮੋਹਤਾਜੇ, ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਗੋ ਸਿਮਰੇ ਸੇ ਸੁਖਵਾਸੀ, ਪ੍ਰਭ ਗੋ ਸਿਮਰੇ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗਰ ਵਾਲਾ, ਪ੍ਰਭ ਗੋ ਸਿਮਰੇ ਸੇ ਪਾਰਵਕਾਰੀ, ਪ੍ਰਭ ਗੋ ਸਿਮਰੇ ਤਨ ਸਦਬਲਹਾਰੀ, ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਗੋ ਸਿਮਰੇ ਤਨ ਸੂਖ ਬਿਹਾਵੇ।

ਸਕਿਆ ਸੰਗ ਜੇ ਮਾਰ ਕੇ ਗਨੇ ਜਾਹੇ ਨਾ ਗੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਜੇ ਪੈਡੇ ਮਹ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਾ ਪੰਥ ਤੇਰਾ ਗੁਨਾ ਸਿੰਜਾਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਹਾ ਭਿਆਨ ਤਪਤ ਬਹੁ ਕਾਮ ਤੇ ਹਰ ਕੇ ਨਾਮ ਕੀ ਤੁਮ ਪਰਸ਼ਾਮ ਜਾਹ ਤ੍ਰਿਖਾ ਮਨ ਤੁਜ ਆ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਦਰੇ ਜਨ ਕੋਟ

ਗੋਬਿੰਦ ਭਜਨ ਮੰਤਨ ਲਹਿ ਮਨ ਅਰਗਾ ਨਾਮ ਜਬ ਦੁਖ ਜਾਹੇ ਨਾਨਕ ਬੁੱਲੇ ਸਹਿ ਸੁਭਾਏ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪ ਨਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ।

ਪ੍ਰਭਰਾਤੇ ਤੁਮਰੀ ਉਸਤਾ ਤੁਮ ਤੇ ਹੋਏ ਨਾਨਕ ਵਰਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਰਖੋ ਨਾਮ ਜਪ ਨਿਰਬਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਗੋ ਜਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਰੋਕ ਨਿਰਗੁਣੀ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਸਚੀਤ ਰੱਖ ਨਾਨਕ ਨਿਭਹੀਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਗਵਨ ਮੂਲ ਤੇ ਗਵਨ ਦ੍ਰਿਸ਼ਟਾਨੀ ਜਿੰਤੋਂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਪਰ ਸਾਗ ਸੈਨ ਮੁਖ ਪਿਆਉ ਬੈਠ ਗਉ ਦੈਨ ਏ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਹਾਉ ਤਉ ਨਾਨਕ ਸੀਜਾ ਜੇ ਪ੍ਰਸਾਦ ਧਾਰੋ ਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨਿਤ ਰਸਨਾ ਤਿਸੇ ਤਿਆਗ ਅਵਰ ਸੰਘ ਰਚਨਾ

ਕਰਦਾ ਪ੍ਰੀਤ ਭਸਮ ਸੰਗ ਹੋਏ ਅੰਧ ਕੁਪ ਮੈਂ ਪਤਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਾਯਾਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਬਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਦਰ ਮਲਮਾਇਆ ਸ਼ਬਸ ਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਸ਼ਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਰ ਤਨ ਸਵਾਹਾ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨੰਦਾ ਕੈਸੇ ਮਾਰਗ ਪਾਵੇ ਕਰਕੇ ਲਿਹੋੜ ਨਿਭਾਵੈ ਕਹਾਂ ਬੁਝਾਰਤ ਬੁੱਝੈ ਡੋਰਾ ਨਸਕਈਐ ਤੋ ਸਮਝੇ ਪੂਰਾ ਕਹਾਂ ਬਿਸਨਬਦ ਗਾਵੇ ਗੁੰਗ ਜਤਨ ਕਰੈ ਤਾਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਹਾਵਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੇ ਨਾ ਚੀਤ ਬਹਿ ਜੋ ਬਹਿ ਰਾਈ ਤਾ ਸਿਉ ਪ੍ਰੀਤ ਬਲਵਾ ਕਹਿ ਗ੍ਰਹਿ ਭੀਤਰ ਬਸੇ ਅਣਦ ਕੇ ਰਮਾਇਆ ਰੰਗ ਰਸਾਇ ਦੜਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਬਹੁ ਝੂਠ ਵਿਕਾਰ ਮਹਾ ਲੋਭ ਧਰੋਈ ਆਹੋ ਜੁਗਤ ਬਿਹਾਲੇ ਕਈ ਜਨਮ

ਬਿਨ ਨਾਮ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੇ ਪਾਵੇ ਏਕ ਪਸਤਕਾਨ ਬਿਖੋੜ ਗਵਾਵੇ ਏਕ ਭੀ ਨਾ ਦੇ ਦਸ ਭੀ ਹਿਰਲੇ ਤੋ ਮੂੜਾ ਕਾਹੋ ਕਾਹਾ ਕਰੇ ਠਾਕੁਰ।

ਨਾਨਕ ਤਿਨ ਪਾਇਆ ਅਗੰਤ ਸ਼ਾਪਨੀ ਦੇ ਰਾਸ ਖਾਤ ਪੀ ਵਰਤ ਅਣਦ ਉਲਾਸ ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾ ਵੀ ਖੋਵੈ ਬਹੁਰਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸ ਆਗਿਆ ਰਾਖੇ ਪ੍ਰਭ ਕੀ ਆਗਿਆ ਮਾਨੈ ਮਾਤੇ ਉਸ ਤੇ ਚੌਗਨ ਕਰੇ ਨਿਹਾਲ।

ਉਹਦੇ ਅੰਧ ਅੰਧਾਰ ਬਟਾਊ ਸਿਓ ਜੋ ਲਾਵੇ ਨਹੀਂ ਤਾਂ ਗੁਹਾਤ ਨਾ ਆਵੇ ਕਿਸੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕਾ ਬਲਾਈ।

ਆਪੇ ਆਪ ਆਪ ਕਰਤਨ ਮੇਰਾ, ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ। ਬਾਪ ਸਿਆਨਮ ਸਗਲ ਤੇ ਰਹਿਤ, ਸਭ ਕੁ ਜਾਣੇ ਆਤਮ ਕੀ ਰਹਿਤ, ਜਿਸ ਭਾਵੇ ਤਸਲੈ ਲੜਦਾ ਏ ਥਾਨ ਤਰੰਤਰ ਰਿਹਾ ਸਵਾਏ।

ਆਪ ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨਿਆਈ। ਸਾਧਕ ਸੰਗਨਾ ਕਬਹੂ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਾ ਗੋਚਰ ਲਹੈ, ਸਾਧੂ ਕਹਿ ਸੰਗ ਆ ਜਾਰ ਸਹੈ, ਸਾਧਕ ਸੰਗ ਬਸੇ ਥਾਨ ਉਚੈ, ਸਾਧੂ ਕਹਿ ਸੰਗ ਮਹਿਲ ਪਹੁਚੈ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਗੁਰਬਾਨ, ਸਾਧਕ ਸੰਗ ਸਭ ਗੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕਹਿ ਸੰਗ ਸੋ ਧਨ ਪਾਵੈ, ਜਿਸ ਧੰਤੇ ਸਭ ਗੋਬਰ ਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕਹਿ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਿਸ਼ਕਾ।

ਲਾ ਜੋ ਇੱਛਾ ਹੈ ਸੋਈ ਫਲ ਪਾਵੈ, ਸਾਧਕ ਸੰਗਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧਰਤ ਬਸੈ, ਨਾਨਕ ਉਧਰੈ ਸਾ ਸੁੰਦਰ ਸਾਹ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧਕ ਸੰਗਨਾ ਮੰਤੇ ਬਿਸਰਾਏ, ਸਾਧ ਸੰਗ ਸਰਬਰ ਨਿਸਤਰਾਏ, ਸਾਧਕ ਸੰਗ ਲਗੇ ਬ੍ਰਹਮ ਮੀਠਾ, ਸਾਧੂ ਗਏ ਸੰਘਟ ਘਟ ਡੀਠਾ, ਸਾਧ ਸੰਗ ਭਇਆ ਗਿਆ ਗਾਰੀ, ਸਾਧ ਸੰਗਤ ਬਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਬੇਟੇ ਸੰਜੋਗ, ਸਾਧ ਕੀ ਮਹਿਮਾ ਬੇਦਨਾ ਜਾਣੇ, ਜੇਤਾ ਸੁਨਹ ਤੇਤਾ ਬਖਿਆਨੈ, ਸਾਧ ਕਿਪਮਾ ਤੈ ਗੁਣ ਤੈ ਦੂਰ, ਸਾਧ ਕਿਪਮਾ ਰਹੀ ਪ੍ਰਭੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਉਛਤੇ ਉੱਚੀ, ਸਾਧ ਕੀ ਸੋਭਾ ਮੂਛਤੇ ਮੁੱਚੀ, ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਬੁਰਾ ਭੇਦ ਨਾ ਪਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋ ਹੋਏ, ਅਵਰ ਨਾ ਪੇਖਾ ਏਕਸ ਬਿਨ ਕੋਏ, ਨਾਨਕ ਲਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਗ, ਬ੍ਰਹਮ ਗਿਆਨੀ ਕਹਿ ਦੁਸ਼ਮਾ, ਜੈਸੇ ਰਾਜ ਰੰਗੋ ਲਾਗੇ ਤੁਲ ਪਵਾਨ, ਬ੍ਰਹਮ ਗਿਆਨੀ ਕਹਿ ਧੀਰਜ ਏਕ ਜੋ ਬਸੁਦਾ, ਗਊ ਖੋਦੈ ਗਊ ਚੰਦਨ ਲੇਪ, ਬ੍ਰਹਮ ਗਿਆਨੀ ਕਾ ਵਿਹ ਗੁਨਾਵ, ਨਾਨਕ ਜੋ ਪਾਵਗਾ ਸਹਿ ਸੁਭਾਉ,

ਸਭਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਤਮਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਆਕਾਸ਼ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦੁਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਦੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।

ਜਾਈਏ ਬ੍ਰਹਮਗਿਆਨੀ ਕੋ ਖੋਜੇ ਮੇ ਸਰ ਨਾਨ ਬ੍ਰਹਮਗਿਆਨੀ ਆ ਪਰਮੇਸ਼ਵਰ ਬ੍ਰਹਮਗਿਆਨੀ ਕੀ ਕੀਮਤ ਨਾ ਹੈ ਬ੍ਰਹਮਗਿਆਨੀ ਕਾ ਸਗਲ ਮਨਮਾਹੇ ਬ੍ਰਹਮਗਿਆਨੀ ਕਾ ਗਾਉਣ ਜਾਣੇ ਭੇਦ ਬ੍ਰਹਮਗਿਆਨੀ ਕੋ ਸਦਾ ਦੇਸ ਬ੍ਰਹਮਗਿਆਨੀ ਕਾ ਕਥਿਆ ਨਾ ਜਾਇਆ ਦਾ ਆਖਿਆ ਬ੍ਰਹਮਗਿਆਨੀ ਸਰਬ ਕਾ ਠਾਕੁਰ

നമുക്ക് നമുക്ക് ഠാകുർ നമസ്കാര നാനുഗുവ പാർസ സകല നസ്താരായ അഷ്ടപതി വിദ്യാനാഹി രസന പർസ മനമേ പ്രീത നിരഞ്ജൻ ദർസ പാരത്രൂപന ഭേഖ നേത്ര സാധകി ടഹല സന്ത്സംഗേത കർണ സുനേ ഗാഹൂ കി നിന്ദാ സപ്തേ ജാനേയാസുഖോ മന്ദ ഗുരുപ്രസാദ് ഭഗയാപ്രഹര മനു കി വാസന മന്ദേ ടര ഇന്ദ്രീജത പഞ്ച് ദോഹത്തെ രഹതനാനുകൂട് മദേഗു സപർസ ਬੈਸਨੋ ਸੋ ਜਿਸ ਪੁਰਸ ਪ੍ਰਸੰਨ ਬਿਸ਼ਨ ਕੀ ਮਾਇਆ ਦੇਵ ਹੈ ਭਿੰਨ ਕਰਮ ਕਰ ਤੋ ਬੈ ਨਿਹ ਕਰਮ ਦਿਸ ਬੈਸਨੋ ਕਾ ਨਿਰਮਲ ਧਰਮ ਕਾ ਉਪਨ ਕੀ ਇੱਛਾ ਨਹੀਂ ਬਾਸ਼ਾ ਕੇਵਲ ਭਗਤ ਕੀਰਤਨ ਸੰਗ ਰਾਚਾ ਮੰਤਰ ਅੰਤਰ ਸਿਮਰਨ ਕੋ ਪਾਲ ਸਭ ਉਪਰ ਉਪਦ ਹੋਬਤ ਕਿਰਪਾਲ ਆਵਧੜੇ ਅਵਰੇ ਨਾਮ ਜਪਾਵੇ ਨਾਨਕੋ ਬੈਸਨੋ ਬ੍ਰਹਮਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮੰਤੇ ਬਿਨਸੇ ਸਗਲ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਹ ਸੰਗ ਪਾਪਾ ਮਨ ਖੋਵੈ ਤਿਸ ਭਗਵਤੀ ਕੀ ਮਤ ਉਤਮ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਤਰ ਹਰ ਪੈ ਬਿਸ਼ਨ ਪ੍ਰੀਤ ਹਰ ਕੇ ਚਨ ਹਿਰਦੇ ਬਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ।

ਪਾਈ ਧਰਮ ਨਾਨਕ ਤਿਸ ਮਿਲਾ ਸਿਨ ਗਿਆ ਧੁਰ ਕਰਮ ਜਿਸ ਗਏ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਤਿਸ ਅੰਦਰ ਭਾਏ ਦਿਨ ਪਾਇਆ

ਕੇ ਪ੍ਰਭਾਵੇ ਤਾਂ ਹਰ ਗੁਣ ਭਾਖੇ ਪ੍ਰਭਾਵੇ ਤਾਂ ਪਤ ਧਾਰੇ ਆਪ ਕਰੇ ਆਪ ਨਵੀ ਚਾਰੇ ਦੁਆ ਸ੍ਰਿਆਗਾਪ ਸੁਮਾਮੀ ਖੇਲੇ ਬਗਸੇ ਅੰਦਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਹੋ ਮਾਨੁਕ ਤੇ ਗਿਆ ਹੋਏ ਆਵੇ ਜੋਤ ਸੁਭਾਵੇ ਸੋਈ ਕਰਾਵੇ ਇਸ ਗਿਆ ਤੋਏ ਤਾਂ ਸਭ ਕੁਛ ਲੇਹ ਜੋਤ ਸੁਭਾਵੇ ਸੋਈ ਕਰੇ ਅਨਜਾਨਤ ਬਿਖਿਆ ਮੈਂ ਰਚੇ ਜੇ ਜਾਨਤ ਆਪਣੇ ਆਪ ਬਚੇ ਪਰ ਮੈਂ ਭੁੱਲਾ ਦੈ

ਕਮੂ ਧਾਰੀ ਲਾਵੇ ਧਿਆਨ, ਕਬੂ ਧੜ ਤੀਰਥ ਇਸ਼ਨਾਨ, ਕਬੂ ਸਿ ਸਾਧਕ ਮੁਖਿਆਨ, ਕਬੂ ਕੀਟ ਹਸਤ ਪਤੰਗ ਹੋਏ, ਜੀਆਨ ਜੋਨ ਭਰਮੈ ਭਰਮੀਆ।

ਹਨ ਸੋ ਮੂਰ ਖੰਦਾ ਗਿਆਨ ਕਰ ਕਿਰਪਾ ਸਕੇ ਹਿਰਦੈ ਗਰੀਬੀ ਬਸਾਵੇ ਨਾਨਕ ਈਹਾ ਮੁਕਤ ਆਗੇ ਸੁਖ ਪਾਵੇ ਧਰਮੰਤਾ ਕਰ ਕਿਰਪਾਵੇ ਤ੍ਰਿਨ ਸਮਾਨ ਕਰ ਸਗਨਾ ਜਾਵੇ ਬਹੁ ਲਸ਼ਕਰ ਮਾਨ ਖਬਰ ਕਰਿਆਸ ਬਲ ਪੀਤਰ ਸਾਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਰਮੇ ਹੋਏ ਜਾ ਬਸਮੰਤ

ਆਪ ਰਸੋਏ ਜੋ ਕਿਛ ਕਿਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੁਝੈ ਦੇਖੇ ਕਰੇ ਵਿਵੇਕ ਆਪੇ ਇਹ ਕਿਹਾ ਪਿਆ ਨੇਕ ਮਰੇ ਨਾ ਮਿਨਸੇ ਆਵੇ ਨਾ ਜਾਏ ਨਾਨਕ ਸਦੀ ਰਿਹਾ ਸਮਾਏ।

ਕਿ ਜੋਏ ਥਾਨ ਧਲੰਧਰ ਏਕਾ ਸੋਏ ਅਬਨੇ ਜਲਤਾਵ ਕਰਨੇ ਹਾਰ ਕੌਤਾ ਕਰੇ ਰੰਗ ਆਭਾਰ ਮਨਮਿਆ ਬਨਬਨੇ ਬਾਹੇ ਨਾਨਕ ਕੀਮਤ ਕਹਿ ਨਾ ਜਾਏ ਸਤਿ ਸਤਿ ਸਤਿ ਪ੍ਰਭ ਸੁਆਮੀ ਗੁਰਪ੍ਰਸਾਦ ਗਨੈ ਮਖਿਆਨੀ

ਤੇਰੀ ਬਾਣੀ ਘਟ ਘਟ ਸੁਣੀ ਸਰਾਵਨ ਬਖਿਆਨੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰ ਸੋ ਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁਖ ਨਿਆਰ ਜਾ ਘਟਾਏ

ਜਾਏ ਅਸ਼ਟਪਦੀ ਮਾਨੁਖੀ ਟੇਕ ਪ੍ਰੀਥੀ ਸਭ ਜਾਨ ਦੇਵਨ ਕੋ ਏਕ ਭਗਵਾਨ ਅਗਾਏ ਬੋਰਨ ਦਰਸ਼ਨਾ ਲਾਗੇ ਆਏ ਬਾਰੇ ਰੱਖ ਏਕ ਮਾਨੁ ਕੈ ਖਨਾਈ ਹਾਥ ਤਿਸਕਾ ਹੁਕਮ ਬੂਝ ਸੁਖੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨਾ ਲਾਗੈ ਕੋਏ।

ਸਿੰਧ ਕਰ ਹਰ ਕਰਮ ਸਰਵਨ ਕਥਾ ਹਰ ਦਰਗੇ ਨਾਨਕ ਹੂ ਜਲ ਮਥਾ। ਬਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇਤਰ ਬੰਦ ਕਰੀ ਸੰਸਾਰ ਮਨ ਤਲ ਮੁਖ ਬੋਲਿਆ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਇਤ ਤੁਕੀਓ ਸੋਜੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸਕੀ ਜਾਨੋ ਤ੍ਰਿਸ਼ਨਾ ਬੁਜੈ ਸਾ ਸੰਗ ਹਰ ਹਰ ਜਸ ਗੈਤ ਸਰਬਰੋਗ ਤਿਹਾਜਨ ਰਹਿਤ ਅੰਦਰ ਕੀਰਤਨ ਕੇਵਲ ਵਖਿਆਨ ਗ੍ਰਸਤ ਮੈਂ ਸੋਈ ਨਿਰਬਾਨ ਏਕ ਉਪਰ ਚੀ ਜਨਕੀ ਆਸਾ ਤਿਸਕੀ ਕਟੀਐ ਜਮਕੀ ਪਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਦਿਸੇ ਨਾ ਲਾਗੇ ਦੁਖ ਜਿਸਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਸਵੇਲਾ ਨਹੀਂ ਲਾਵੈ ਜਿਸ ਪ੍ਰਭ ਬਿਨਾ ਕਿਰਪਾ ਕਰੇ ਸੋ ਸੇਵਕ ਹੋ ਕਿਸੇ ਡਰੈ ਜੈਸਾ ਸਤ ਐਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਸ ਬੁਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਲੈ ਕੇ ਜਨਮੇ ਨਾ ਕੁਛ ਮਰੇ ਆਪਣ ਚਲਦੇ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟਾ ਦ੍ਰਿਸ਼ਟਾ ਗਿਆ ਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਯੁਗ ਦ੍ਰਿਸ਼ ਥਾਪ ਥਾਪ ਨਾਸੀ ਨਾ ਹੀ ਕੁਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਗ ਆਪੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਨ ਪ੍ਰਭ ਜਾਤਾ ਸੋ ਸੋਭਾ ਬੰਤ ਸਗਲ ਸੰਸਾਰ ਤੁਰੇ ਤਨ ਮੰਦ ਪ੍ਰਭ ਕੇ ਸੇਵਕ ਸਗਲ ਉਦਾਹਰਨ ਪ੍ਰਭ ਕੇ ਸੇਵਕ ਦੂਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਭਏ ਨਿਹਾਲ ਉਣਕੀ ਸੇਵਾ ਸੋਈ ਲਾਗੇ ਸੁਨੂੰ ਕਿਰਪਾ ਕਰੇ ਬਟਭਾਗ ਨਾਮ ਜਪਦ ਪਾਵੇ ਬਿਸਰਾਮ ਨਾਨਕ ਤਿਨ ਪ੍ਰਕੋਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋ ਵੈ ਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸੇ ਬਜੇ ਤੂੰ ਸਮਾਏ ਸਮਾਏ ਓਏ ਸੋ ਨਿਧਾਨ ਬਣਿਆ ਆਪ ਸੁ ਆਪ ਦਿਨੋ ਮਾਂ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਸਾ ਜਾਣ ਹਾਰ ਜਾਗੈ ਸਿਮਰਨ ਉਦਰੀ ਆਏ ਨਾਨਕ ਤਸਬਲਿਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਪਾਹੇ ਤਸਤੇ ਬਿਰਸਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਬਿਨਾਸੀ ਪ੍ਰਭ ਆਪੇ ਆਪ ਅਮਨ ਕੀਆ ਕਸ਼ੁ ਨਾ ਹੋਏ ਜੈਸੋ ਪ੍ਰਾਣੀ ਲੋਚਾ ਕੋਏ

Lucha pura, pura. ਮਨ ਮੂਰਖਾ ਹੈ ਬਿਰਾਈਏ ਪੁਰ ਲਿਖੇਗਾ ਲਿਖਿਆ ਪਾਈਏ ਦੁੱਖ ਸੁਖ ਪ੍ਰਭ ਦੇਵਨ ਹਾਰ ਬਿਰ ਤਿਆਗ ਤੂੰ ਤਸੇ ਚਿਤਾਰ ਜੋ ਕਿਛ ਕਰੇ ਸੋਈ ਸੁਖਮਾਨ ਭੁੱਲਾ ਗਾਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟਾ ਰਾਹੇ ਉਹ ਰਸ ਰੋਬੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਤ ਸਿੱਧੀ ਕਰ ਜਾਹੇ।

ਚਰਨ ਸਾਧ ਗਏ ਧੋਏ ਤੂਏ ਪੀਰ ਸਾਧੂ ਕਬਨਾ ਜੀਓ ਸਾਧ ਗਈ ਧੂਰ ਕਰੋ ਇਸ਼ਨਾਨ ਸਾਧ ਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਗਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਈ ਸੰਤੇ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤ ਕੋ ਜੀਵਾਲਨ ਹਰ ਭੁੱਖੇ ਕੋ ਦੇਵਤ ਆਧਾਰ ਸਰਵਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕੇ ਤਿਸਗਾਓ ਕਰਨੇ ਜੋਗ ਤਿਸਬਿੰਦ

ਨਾ ਜਾਣੇ ਹੋਰ ਅੰਦਰ ਅੰਦਰੂ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾਂ ਮੈਂ ਤੇ ਵੀ ਸਰਗ੍ਰਸਤ ਮੈਂ ਭੋਗੀ ਧਿਆਏ ਧਿਆ ਭਗਤੈ ਸੁਖ ਪਾਇਆ ਨਾਨਕ ਤੇ ਸਵਰਗਾ ਗਨੇ ਅੰਦਰਾ ਪਾਇਆ ਜਾ ਕੇ ਲੀਲਾ ਕੀਮਤ ਨਾਹੇ ਸਗਲ ਦੇ ਵਾਰੇ ਵਗਾਹੇ ਪਿਤਾ ਕਾ ਜਨਮ ਕਾ ਜਾਣੇ ਪੂਤ ਸਗਲ ਪਰੋਹੀ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਧਿਆਵੇ ਸੇ ਤੇ ਗੁਣ ਮੈਂ ਜਾਗੋ ਭਰਮਾਏ ਜਨਮ ਮਰੈ ਫਿਰ ਆਵੇ ਜਾਏ ਊਚ ਨੀਚ ਦਿਸਕੇ ਆਸਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਇੱਕ ਰੰਗ ਨਾਨਾ ਭੇਦ ਕਿਨੋ ਵਿਸਤਾਰ ਪਰ ਬਿਨਾਸੀ ਇੱਕ ਅੰਕਾਰ ਨਾਨਾ ਚਲਦ ਕਰੇ ਖਰਮਾਏ ਪੂਰੇ ਪੂਰਨ ਸਠਾਏ ਨਾਨਾ ਬਿਦ ਕਰ ਬਣ ਤੋ ਨਾਈ ਆਪਣੀ ਕੀਮਤ ਆਵੇ ਪਾਏ ਸਭ ਘੱਟ ਦਿਸਗੇ ਸਭ ਦਿਸਗੇ ਠਾਉ ਜਬ ਜਬ ਜੀਵੇ ਨਾਨਕ ਹਰਿ ਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਤਰੇ ਸੁਨ ਸ੍ਰਵਨ ਕਰ ਕਿਰਪਾ ਸਭਰੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾਗਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤਿਪੁਰਖ ਸਮਹੇ ਸਮਾਣੀ ਸਤਿਕਰਮ ਜਾਗੀ ਰਜਨਾ ਸਤਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਸੇ ਬੁਝਾਏ ਤੇ ਸੇ ਸਪਲੀ ਸਤਨਾਮ ਬ੍ਰਹਮਗਾ ਸੁਖਦਾਈ ਵਿਸਵਾਸ ਪ੍ਰਧਾਨ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਤੇ ਜਨ ਜਾਗੈ ਹਿਰਦੈ ਪਰਮੇਸ਼ ਸਤ ਨਿਰਤ ਪੁੱਜੇ ਜੇ ਕੋਏ ਨਾਮ ਜਬ ਤਾਗੀ ਕੋ ਤੇ ਆਪ ਸਤ ਕੀ ਆ ਸਭ ਸਤ ਆਪੇ ਜਾਣੇ ਅਮਨੀ ਮਿਤ ਗਤ ਜਿਸ ਕੀ ਸਟਸੋ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆ

ਸੇਵਕ ਸੋਭਟ ਭਾਗੀ ਜਨ ਕਹਿ ਸੰਗ ਏਕਲੇ ਬਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਰੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੁਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਬੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣਾ ਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਾਜਾ ਸੁਨਤਾ ਬੁਜਨ ਹਾਰ ਗੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤਿ ਸ੍ਰੀ ਹਿਰਦੇ ਜਨ ਮਾਨਿਆ ਕਰਨ ਗਰਾਮ ਤਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਦਸਮਨ ਪ੍ਰਗਟਾਇਆ ਭੈ ਤੇ ਨਿਰਭੋਏ ਬਸਾਨਾ ਸਤਿ ਬਜਾਤ ਸਮਾਹੇ ਸਮਾਨਾ ਬਸਤ ਮਾਹਲੇ ਬਸਤ

പി അമൃത്യ മന്ത്രപ്രിയ നാമരതഞ്ജൻ ഗുരുമുഖപായ തിസ്കേശവർണാഹി ദൃഷ്ടായ നാം തന്നാമരുപരം നാമ സുഖരനാമക സംഘനാമരാജോ ചന്ദ്രപ്രധാനേ മന്ത നാമേ നാമ സമ്മാനേ ഊട്ടത് ബേട സോപതനാം കവനാനക ജനകേ സദകാമ പൊല്ലോ ജാസ ജയബാദൻ രാത് പ്രപ്നേ ജനക ഇന്നീ ദാത് കരേ ഭഗതാത്മകേ ചായ പ്രപ്നേ സോ രഹ ഹേ സമാഹേ ജോ ഹോവാ ഹോവ സോ ജാനേ പ്രപ്നേ ഗാ ഹുക്കുമ ശാന ਜਿਸਕੀ ਮਹਿਮਾ ਕੌਣ ਮਖਾਨੋ ਤਿਸਕਾ ਗੁਣ ਗਾਇ ਕਨਾ ਜਾਨਵਾੜ ਬਹਿਰ ਪ੍ਰਭ ਸੇ ਹਜ਼ੂਰੇ ਕਹ ਨਾਨਕ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਓੜਲੇ ਮੰਦਨ ਆਪਣਾ ਤਿੰਨ ਜਨ ਦੇਹੇ ਜੰਜਨ ਆਪਣਾ ਪ੍ਰਭੂ ਪਿਛਾਤਾ ਸੋਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸ ਪਾਪ ਮਿਟਾਵੇ ਆਪਣ ਸਿਆਨ ਸਗਲੀ ਛਾਟ ਤਿਜਨ ਕੀ ਤੂੰ ਸੇਵਾ ਲਾਗ ਆਮਨ ਜਾਨੋ ਵੀ ਤੇਰਾ ਨਾਨਕ ਤਿਜਨ ਕੋ ਪੂਜੋ ਸਤ ਪੈਰਾ ਸਲੋਕ ਸਤ ਪੁਰਖ ਜੇ ਨਾ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿ ਗੁਦਰਾਏ ਨਾਨਕ ਹਾਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਚਰੈ ਸਤਿਗੁਰ ਸਿੱਖੇ ਬੰਧਨ ਘਾਟੈ ਗੁਰ ਕਾ ਸਵੀਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੰਘ ਵਡਭਾਗੀ ਹੈ ਸਤਿਗੁਰ ਸਿੱਖਾ ਹਾਲਤ ਬਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀਅ ਨਾਲ ਸੰਭਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹ ਆਪ ਸਗੋ ਕਰ ਕਾਸ਼ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤਿਆਵ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਹ ਸੇਵਾ ਕਰ ਤੋ ਨੇ ਗਾਮੀ ਤਿਸਗੋਤ ਬਰਾਬਰ ਸਵਾਮੀ ਆਪਣੀ ਕਿਰਪਾ ਸਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਤ ਜਾਣੈ ਸੋ ਸਤਿਗੁਰ ਜਿਸ ਹਿਰਦੇ ਹਰ ਨਾਮ ਗੁਬਾਰ ਗੁਰੂ ਕੋ ਬਲ ਜਾਓ ਸਰਬਨਿਧਾਨ ਜੀ ਕਾ ਦਾਤਾ ਆਠ ਵੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੈ ਪਾਰ ਬ੍ਰਹਮ ਏਕ ਆਪ ਨਹੀ ਕਛ ਬ੍ਰਹਮ ਸਹਿ ਸਿਆਨ ਬਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਬੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਕਰ ਬਚਨ ਕਰਨ ਆਗਾਨੇ ਮਨ ਸੰਤੋ ਖਾਤਮ ਬਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਛਪੇਖੇ ਹੋਏ ਸੰਤ ਗੁਣ ਬੇਅੰਤ ਕਿਵੇਂ ਨਹੀਂ ਪਾਏ ਨਾਨਕ ਜਿਸ ਭਾਵਤ ਲਾਏ ਮਿਲਾਏ ਜੇ ਬਾਏ ਕੁਸਤ ਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾਂ ਪਾਉਚਤ ਪ੍ਰਾਣੀ ਅਗੰਮ ਅਗੋਚਰ ਬ੍ਰਹਮ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਗੀ ਕੀਮਤ ਕਿਨ ਨ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਿਬਲਿਆਰੀ ਸਤਿਗੁਰ ਅਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ

ਨੇ ਮਨ ਮੇ ਰਾਖੇ ਹਰ ਹਰੇਗ ਅੰਧਕਾਰ ਦੀਪਕ ਵਰਗਾਸੇ ਨਾਨਕ ਪਰਮੋ ਦੁਖ ਤੈਤੇ ਨਾਸੇ ਤਪਤਮਾਏ ਠਾਂਡ ਵਰਤਾਈ ਅਣਦ ਵਿਆਤ ਹੁਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੁੱਕਾ ਨਿਰਭਉ ਬਸੇ ਸਗਲ ਵਿਆਦ ਮੰਤੇ ਖਾ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾ ਸੰਜਪ ਨਾਮ ਮੁਰਾਰੀ ਤਤਪਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਰਮਨ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਗਰੀ ਮੋਹੀ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦ ਦੂਜਾ ਨਾਹੀ ਕੋਏ ਸਰਵ ਨਿਰੰਤਰ ਏਕੋ ਸਯੋਤ ਬੋਧ ਰਪਿਆ ਰੂਪ ਰੰਗ ਭਏ ਵਰਗਾ ਸਾਧ ਕੇ ਸੰਗ ਰਚ ਰਚ

ਵੈਲ ਓਹੇ ਅਜੰਦ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ ਸ਼ਾਟ ਸਿਆਨਮ ਸਗਲੀ ਮਨਾ ਸਾਧ ਸੰਗ ਪਾਵੇ ਸਾਚ ਤਨਾ ਹਰ ਪੂੰਜੀ ਸੰਜ ਕਰੋ ਵਿਹਾਰ ਇਹਾ ਸਭ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇ ਕੰਮ ਨਾਨਕ ਜਾ ਕੇ ਮਸਤਕ ਲੇਖ ਇੱਕ ਏਕੋ ਜਪ ਏਕੋ ਸਾ ਲਾਹ ਏਕ ਸਿਮਰ ਏਕੋ ਮਨ ਆਹੇ ਏਕ ਸਗੇ ਗੁਣ ਗਾਓ ਅਨੰਤ ਮੰਦਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰ ਰਹੋ ਪ੍ਰ ਵਿਆਪ ਅਨਕ ਵਿਸਤਾਰ ਏਕ ਦੇ ਭਏ ਰਾਤ ਪ੍ਰਾਸ਼ਤ ਗਏ ਮੰਤਰ ਅੰਦਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ।

ਪੇ ਪ੍ਰਜਾ ਪਸ਼ਟਪਦੀ ਦਿਵਾਕਾਰੇ ਕਾਸ਼ਨਾ ਦ੍ਰਿਸ਼ਟੇਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤ ਬੈਰ ਵਿਰੋਧ ਕੇ ਸੰਕਮਾਤ ਜਬ ਸਗਾ ਬਰਨ ਚਿਹਨ ਜਾਪ ਤਬ ਹਰ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਦਾ ਮੋਹ ਕਾਂ ਕਿ ਸੋਹ ਵਧ ਭਰਮ ਆਪਨ ਖੇਲਾ ਵਰਤੀਜਾ ਨਾਨ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਦ ਮੁਗਤ ਕਹੋ ਕਿਸ ਕੋ ਗਨੀ ਜਬ ਇੱਕ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਆਓ ਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਬ ਸ਼ਗਤ ਤਬ ਸ਼ਿਵ ਸ਼ਗਤ ਕਹਾਓ ਕਿ ਦਠਾਏ ਜਬ ਆਪੇ ਆਪ ਆਪਣੀ ਜੋ ਧਰੈ ਤਬ ਕਮਨ ਨਿਡਰ ਕਮਨ ਕਤ ਡਰੈ ਆਪਨ ਜਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਭਿਨਾਸੀ ਸੁਖ ਆਪਨ ਆਸਨ ਤੈ ਜਨਮ ਮਰਨ ਕਹੋ ਕਹ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹਾਓ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਗਾਉਣ ਛੁਟੇ ਗੁਣ ਬੰਧਨ ਬਾਧੇ ਆਪਣੇ ਆਪ ਆਪੀ ਅਚਰਜਾ ਨਾਨਕ ਆਪਨ ਰੂਪ ਆਪੀ ਪਰਜਾ

ਜੈ ਜੋ ਸੁਰਪੀ ਜੋ ਸੰਗ ਸਮਾਵਤ ਕਿਸੇ ਭੂ ਕਮ ਦਰਬਤਾਵੈ ਕਰਮ ਕਰਾਮ ਕਰਨਿਹਾਰ ਨਾਨਕ ਕਰਤੇ ਕਾ ਨਾਹੇ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾਪੇ ਪ੍ਰਬੀਨ ਤੈ ਬੇਦ ਕਤੇਬ ਕਹ ਕਉ ਚੀਨ ਜਬ ਆਪਣੇ ਆਪ ਆਪ ਵਰਧਾਰਿਤ ਸ਼ਗਨ ਅਪਸ਼ਗਨ ਕਹਾਂ ਵਿਚਾਰੈ ਜਪ ਨੂੰ ਜਪ ਨਾਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਤੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇ ਦਾ ਭੇਸ ਸਮਾਇਆ ਊਹਾਂ ਕਿਸੇ ਵਿਆਪ ਥਮਾਇਆ ਆਪਸ ਗੁਆਬਿਆ ਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜੈ ਇੱਕ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਅਚਿੰਤਾ ਜੈ ਆਪਣੇ ਆਪ ਆਪ ਦਿਆਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ ਬਹੁ ਬੇਹੰ ਦੂਜ ਦੇਵ ਚਾ ਨਾਨਕ ਆਪਸ ਗੁਆਬੇ ਬਹੁ ਚਾ ਜੈ ਆਪ ਰਜੋ ਪ੍ਰਪੰਚ ਗਾਰ ਤੇ ਗੁਣ ਮੈਂ ਕਿਨੋ ਵਿਸਤਾਰ ਪਾਪੁੰਦ ਭਈ ਕਹਾਵਤ ਗਉ ਨਰ ਗੋ ਸੁਰਗ ਮਨਸ਼ਾਵਤ ਆਲ ਜਾਲ ਮਾਇਆ ਜੰਜਾਲ ਹਮੇ ਮੋਹ ਬ੍ਰਹਮੈ ਭਾਰ ਦੁਖ ਸੁਖਮਾਨ ਅਪਮਾਨ ਅਨਕ ਪ੍ਰਕਾਰ ਕੀ ਬਖਿਆਨ ਆਪਨ ਕੇ ਲਾਭ ਗਿਰ ਦੇਖੇ ਖੇਲ ਸੰਕੋਚੇ ਤੋ ਨਾਨਕ ਇੱਕ ਜਪਗਤ ਭਗਤ ਆਪ ਜਪ ਸਰੇ ਪਾ ਸਾਰ ਸੰਤ ਪ੍ਰਤਾਪ ਦੂਹ ਪਾਕਾ ਆਪੇ ਧਨੀ ਉਨ ਕੀ ਸੋਭਾ ਉਨਹ ਬਨੀ ਆਪੇ ਕੌਤਕ ਕਰੇ ਆਨੰਦ ਚੋ ਜਾਪੇ ਰਸ ਭੋਗ ਅੰਦਰ ਜੋਗ ਜਿਸ ਭਾਵਿਤ ਸਾਪਨ ਨਾ ਏ ਲਾਵੈ ਜਿਸ ਭਾਵਿਤ ਖੇਲ ਖਿਲਾਵੈ ਬੇਸੁਮਾਰ ਅਥਾ ਅਗੰਤਿਆ ਤੋਲਾ ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲਾ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕੇ ਕੋ ਬਸਰਿਆ ਦੂਜਾ ਕਹਿ ਦੁਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣੇ ਹਾਰ ਆਪਕੇ ਆਪੇ ਕਾ ਵਿਸਥਾਰ ਜਾਤ ਸੁਭਾਵਿਤ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਪਿੰਨ ਹੀ ਕਿਛੋ ਆਪ ਨੂੰ ਸੋ ਸਭ ਜਗਤ ਪ੍ਰੋਏ ਜਾਗੋ ਪ੍ਰਭ ਜੀਵਾ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸੁੰਦਰ ਸੀ ਤਤ ਕਵੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਦਰ ਸਭ ਥਾ ਕੇ ਹਾਥ ਦੀਨ ਦਯਾਲ ਅਨਾਥ ਖੁਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੈ ਸੋ ਮੁਗਾ ਜਮਨੋ ਬਿਸਾਰੇ ਤਿਸ ਅਬਰ ਕਾ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ

ਜਾਮੇ ਰਾਹਿਓ ਬਿਆਬ ਪ੍ਰਤਪਾਲੇ ਜੀਨ ਬਾਬਾ ਜੋ ਜੋ ਰਚਿਓ ਸੁਤ ਸੇਤ ਅੱਜ ਸੁਭਾਵਿਤ ਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸਕਾ ਵਿਸਵਾਸ ਕਰ ਮਾਨਿਆ ਕਰਨਹਾਰ ਨਾਨਕ ਜਾਣਿਆ ਜਨ ਲਾਗਾ ਰੇ ਕਹਿ ਨਾ ਦਿਸਗੀ ਆਸਨਾ ਬਿਰਥੇ ਜਾਏ ਸੇਵਕੋ ਸੇਵਾ ਬਨਿਆਏ ਹੁਕਮ ਬੂਝ ਬਰਮਤ ਪਾਏ।

ਪਰਬ੍ਰਹਮ ਨਗਟ ਕਰ ਵੇਖ। ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਾਇ ਚੰਦ ਆਸ ਅਨਿਤ ਤਿਆਗੋ ਤਰੰਗ ਸਮਝਣਾ ਕੀ ਧੂਰ ਮਨ ਮੰਗ। ਆਪ ਛੋੜ ਬੇਨਤੀ ਕਰੋ ਸਾਹ ਸੰਗ ਅਗਨ ਸਾਗਰ ਤਰਹੋ ਹਰ ਤਨ ਕੇ ਪਰਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ। ਖੇਮ ਕੁਸ਼ਲ ਸਹਿਜ ਆਨੰਦ ਸਾਹ ਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚੇਤ ਚਿਤਵੋ ਨਾਰਾਇਣ ਏਕ ਏਕ ਰੂਪ ਜਾਗੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਯਾਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ। ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਏ ਰਤਨ ਸੁਨਤ ਕਮਾਪਤ ਹੋਤ ਉਧਾਰ ਆਪਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲ ਤਾਗਾ ਸੰਗ ਜਾਗੇ ਮਨ ਲਾਗਾ ਰੰਗ ਜੈ ਜੈ ਜੈ ਜੈ ਸ਼ਬਦ ਅਨਾਹਦ ਵਾਜੇ ਸੁਨ ਸੁਨ ਅੰਧ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਾਤ ਕੇ ਮਾਥੇ ਨਾਨਕ ਉਧਰੇ ਤਨ ਗਏ ਸਾਥੇ ਸਰਨਯੋਗ ਸੁ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੇ ਨਮ੍ਰਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਗਾਰਤੇ ਰਹਿਤੇ ਰਾਮ ਨਾਮ ਸੰਦਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨਿਭੀ ਖੇਬ ਹਮਾਰੀ ਪ੍ਰਭ ਕੀ ਸਤਿਗੁਰੋ ਸੰਤ ਮੀਤ ਸਾਵਧਾਨ ਏਕਾਗਰ ਜੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬਿਛਾ ਤਾਗੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਹੋਏ ਸਪਤੇ ਉਜ ਪਾਇਆ ਸਥਾਨ ਬਾਹਰ ਨਾ ਹੋਵੇ ਆਵਨ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਏਮ ਸਾਂ ਦ੍ਰਿਧਨਾ ਬਿਧਿਧ ਬੁੱਧ ਗਿਆਨ ਸਰਬਤਾ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ਼੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮੱਧ ਸਕਲ ਦੇ ਉਦਾਸ ਸੁੰਦਰ ਚਤੁਰਥ ਗਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਏ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਰਾਮ ਬਚਨ ਮਨ ਸੁਰੇ ਇਹੋ ਨਿਧਾਨ ਜਪੈ ਮਨ ਗੋਏ ਸਭ ਯੁਗ ਮੈਂ ਤਾਗੀਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸੇਮ੍ਰਿਤ ਸਾਸ ਸਰਵੇਦ ਵਖਾਣੀ ਸਗਲ ਮਤਾਨ ਕੇਵਲ ਹਰ ਨਾਮ ਗੋਬਿੰਦ ਭਗਤ ਗੈ ਮਨ ਵਿਸਰਾਮ ਕੋਟ ਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਦੇ ਜਮਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਪਾਏ ਸਾਧ ਸਰਨ ਨਾਨਕ ਦੇ ਆਏ ਜਿਸ ਮਨ ਵਸੇ ਸੁਨੇ ਲਾਏ ਪ੍ਰੀਤ ਤੇ ਜਨਾਬ ਹਰ ਪ੍ਰਭ ਚੀਤ ਜਨਮ ਮਰਨ ਤਾਗਾ ਦੁਖ ਨਿਵਾਰੇ ਦੁਲਾਭ ਦੇ ਤਤਕਾਲ ਉਧਾਰ ਨਿਰਮਲ ਸੋਭਾ ਮਨਤਾ ਕੀ ਬਾਣੀ ਏਕ ਨਾਮ ਮਨ ਮਾਏ ਸਮਾਨੀ ਦੁਖ ਰੋਗ ਬਿਨਸੇ ਪੈ ਪਰਮ ਸਾਧ ਨਾਮ ਨਿਰਮਲ ਤਾਗੇ ਕਰਮ।

ਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਾਂ ਮੈਂ ਕਹਿ ਨਾ ਕੋਏ

ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ

ਦਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਆਜ਼ਾਦ ਹੈ, ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭੰਜ ਹੈ, ਅਚੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਝ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ।

ਏਕ ਹੈ ਭੁਜੰਗ ਪ੍ਰਿਆਸੰਦ ਨਮੋ ਸਰਮਾਨੇ ਸਮਹ ਤਿੰਨ ਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬਗਾਉਣੇ ਨਮੋ ਸਰਭਾਉਣੇ ਅਨੰਗੀ ਨਾਥੇ ਨਿਰਸੰਗੀ ਪ੍ਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ

ਨਿਵਾਸੀ ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਅਦੋ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਹੁਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧਦਾਤਾ ਦਿਆਲੰ ਅਸ਼ੇਦੀਯ ਭੇਦੀਯ ਨਾਮੰ ਕਾਮੰ ਸਮਸਤ ਪਰਾਜੀ ਸਮਸਤ ਸਥਾਮੰ ਤੇਰਾ ਜੋਰ ਚਾਚਰੀ ਛੰਦ

ਇਸ ਧਰਮ ਧਾਮ ਸਭ ਪਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨ ਰੰਗ ਜਾ ਕੈ ਜਾਤ ਪਾਦ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ।

ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਮਾਨਿਆ ਸਦੈਵੰ ਪ੍ਰਧਾਨਿਆ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨੈ

ਸਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਬਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀ ਅਦ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤ

ਗਾੜੇ ਗ੍ਰਹਿਣ ਕੇ ਤੋਲਣ ਹਾਰ ਸੁਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸ੍ਰੀ ਨਾਇਕ ਜਾਚਕ ਨੇਕ ਸੋ ਇੱਕ ਦਿਵਈਆ ਦਾਨਵ ਦੇਵ ਫਰਿੰਦਰ ਸਾਚਰ

ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰ ਸਾਂਭ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆ

ਜਾਰਾ ਸਤਿਗੁਰ ਤੇ ਰਾਹ ਜਾਣੀ ਹਰ ਹਰ ਨਿਤ ਜਪਿਓ ਜੀ ਉਹ ਲਾਹਾ ਖਟਿਓ ਦਿਹਾੜੀ ਏਹੋ ਧਨ ਤਿੰਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ

ਗੁਰ ਪ੍ਰਸਾਦੀ ਹਾਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮੈ ਜੋਤ ਰੱਖੀ ਇਹ ਨੇਤਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਭਰ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦਾਰ ਕੀਤੇ, ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਬ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਆਰੰਭਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਅਤੇ ਉਹਨਾਂ ਦਾ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਜੋ ਨਗਰ ਕੀਰਤਨ ਸਨ ਫਰਾਂਸਿਸਕੋ ਵਿਖੇ ਹੁੰਦੇ ਹਨ, ਇਸ ਵਾਰੀ ਵੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਹੋ ਰਹੇ ਹਨ। ਸੋ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ, ਆਪ ਸੰਗਤਾਂ ਨੇ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਉੱਥੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ, ਅਤੇ ਇਸ ਸੰਬੰਧ ਵਿੱਚ ਹੀ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ ਸੰਗਤੀ ਰੂਪ ਵਿੱਚ, ਨਾਲ ਨਾਲ ਜੋ ਸਹਿਜ ਪਾਠ ਚੱਲ ਰਹੇ ਹਨ। ਆਪ ਜੀ ਵੱਧ ਤੋਂ ਵੱਧ ਹਾਜ਼ਰੀ ਭਰਿਆ ਕਰੋ ਜੀ। ਸੋ ਆਓ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

0: ਨਵੇਂ ਸਲੋਕ ਮਹੱਲਾ ਪਹਿਲਾ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਣ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮਹੱਲਾ ਦੂਜਾ,
1: ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ।

0: ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਹਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇ ਨ ਸੱਚ ਜੋ ਮਰ ਜੰਮੇ ਸੋ ਕੱਚ ਨਿਕਾ ਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾ

ਕੋਲੂ ਚਰਖਾ ਚੱਕੀ ਚੱਕ ਥਾਲਵਾ ਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਨਗਾਹਾ ਅੰਖੀ ਪਾਉਂਦਿਆਂ ਲੈਣ ਦਾ ਸਾਹਾ ਸੂਹੇ ਚੜ ਭਵਾਈਏ ਜਿੰਤ ਨਾਨਕ।

ਘੜ ਭਾਂਡੇ ਇੱਟਾ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵ ਹੈ ਬੱਪੜੀ ਚੜ ਚੜ ਪਵੈ ਗਿਆਰ ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣਾ ਕਰਤਾਰ ਕੋੜ ਬਿਨ ਸਤਿਗੁਰ ਕੀ ਨਾ।

0: ਦਿਸ ਜੁਹਾਰੀ ਸਵਸਥ ਦਿਸ ਦਿਸ ਦੀ ਬਾਣਿਆ ਭਗ ਨਾਨਕ ਸੱਜੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ ਮਹਿਲਾ ਪਹਿਲਾ
1: ਲੱਖ ਰੇਕੀਆਂ ਚੰਗਿਆਈਆਂ ਲੱਖ ਪੁਨਾ ਪਰਵਾਹ ਲੱਖ ਤਾਪੂ ਪ੍ਰਤੀਰਥਾਂ ਸਹਿਯੋਗ ਵਿਵਾਨ ਲੱਖ ਸੂਰਤ ਨੂੰ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ

ਬਾਣੀ ਮੜੀ ਮਸਾਣੀ ਆਂਦਰਾਂ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸੰਦੇ ਸੇ ਤੇ ਨਹਿ ਕੇਵਲ ਹਉ ਮੈਂ ਸਬਦ ਜਲਾਏ ਪੌੜੇ।

ਆਖੇ ਆਪਣਾ ਜਿਸਮੈ ਸੋ ਚੁਣ ਕੱਢੀ ਹੈ ਕੀਤਾ ਪੂ ਆਪਣਾ ਪੇ ਲੇਖਾ ਛੱਡੀ ਹੈ ਜਾ ਰਹਿਣਾ ਨਹੀਂ ਹੈ ਜਗਤ ਕਾਦ ਗਰਭ ਹੰਡੀ ਹੈ ਮੰਦਾ ਕਿਸਾ

0: ਵਾਹਿਗੁਰੂ ਜੀ ਕੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਪੁਰੀ ਮੌੜ ਤੋਂ ਸ੍ਰੀ ਅੰਮ੍ਰਿਤਸਰ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਨਾਲ ਜੋੜੇ ਸਨ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸਾਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤਨੀ ਜਥਾ ਭਾਈ ਸਾਹਿਬ ਜਥਾ ਬਹੁਤ ਬਹੁਤ ਧੰਨਵਾਦ ਆਮ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤਸਰ ਪਵਿੱਤਰ ਮੁੱਖ ਭਾਗ ਦੀ ਕਥਾ ਆਪ ਜੀ ਨੂੰ ਸਰਨ ਕਰੋ ਭਾਈ ਅਗਤ ਸਿੰਘ ਜੀ ਅੰਨ ਪਾਸ ਪਿਆਰ ਸਰਨ ਕਰੋ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਜੋ ਕਿ 6 ਜੂਨ ਨੂੰ ਸੈਨ ਫਰਾਂਸਿਸਕੋ ਵਿਖੇ ਹਰ ਸਾਲ ਤਿੰਨ ਕੀਰਤਨ ਆਯੋਜਿਤ ਹੋ ਰਹੇ ਹਨ ਅਤੇ ਆਪ ਜੀ ਨੇ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਆਉਣ ਕਥਾ ਰਾਹੀਂ ਜੁੜਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

परम सम्मान योग झुक झुक अटल चवर शतर तखत दे मालक धन धन श्री गुरु ग्रंथ साहिब सच्चे पातशाह जी दी पावन पवित्र हजूरी अंदर सुभाईमान गुरु रूप गुरु प्यारी साध संगत जीओ ਅਤੇ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੀ ਸਾਧ ਸੰਗਤ ਜੀਓ, ਆਪ ਸਾਰੇ ਵਡਭਾਗੀ ਹੋ, ਧੰਤਾ ਦੇ ਯੋਗ ਹੋ ਜੋ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਸਤਿਗੁਰਾਂ ਦੀ ਪਾਵਨ ਬਾਣੀ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਆਤਮਕ ਆਨੰਦ ਮਾਣ ਰਹੇ ਹੋ, ਆਪਣਾ ਇਹ ਮਨੁੱਖਾ ਜਨਮ ਸਫਲਾ ਕਰ ਰਹੇ ਹੋ। ਆਓ ਅੱਜ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪਾਵਨ ਹੁਕਮਨਾਮਾ ਬਖਸ਼ਿਆ ਉਸ ਦੇ ਵਿਚਾਰ ਆਪਾਂ ਕਰ ਸਕੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪਾਵਨ ਹੁਕਮਨਾਮਾ ਬਖਸ਼ਿਆ, ਉਹ ਪਾਵਨ ਸ਼ਬਦ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਆਸਾ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 421-422 ਉੱਤੇ ਸੁਸ਼ੋਭਿਤ ਹੈ। ਸਤਿਗੁਰਾਂ ਨੇ ਇਸ ਪਾਵਨ ਸ਼ਬਦ ਵਿੱਚ ਜੋ ਰਹਾਉਦਾ ਬੰਦ ਬਖਸ਼ਿਆ ਉਸ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਜਾਉ ਲਗ ਜੀਉ ਪ੍ਰਾਣ ਸੱਚ ਧਿਆਈ ਹੈ। ਬੜੇ ਕਮਾਲ ਦੀ ਗੱਲ ਦੱਸੀ। ਉਸ ਪਰਮਾਤਮਾ ਨੂੰ ਧਿਆਉਣ ਦੀ ਗੱਲ ਕੀਤੀ, ਉਸ ਪਰਮਾਤਮਾ ਨੂੰ ਸਿਮਰਨ ਦੀ ਗੱਲ ਕੀਤੀ ਤੇ ਕਹਿਣ ਲੱਗੇ, ਪਿਆਰਿਓ ਇੱਕ ਗੱਲ ਬੜੀ ਚੇਤੇ ਰੱਖਣ ਵਾਲੀ ਹੈ ਕਿ ਜੋ ਲਗ ਜੀਉ ਪ੍ਰਾਣ, ਜਦੋਂ ਤੱਕ ਤੇਰੇ ਇਸ ਸਰੀਰ ਦੇ ਅੰਦਰ ਜੀਵ ਹੈ, ਜਦੋਂ ਤੱਕ ਤੇਰੇ ਇਸ ਸਰੀਰ ਦੇ ਅੰਦਰ ਪ੍ਰਾਣ ਹਨ, ਉਦੋਂ ਤੱਕ ਉਸ ਪਰਮਾਤਮਾ ਨੂੰ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ, ਧਿਆਉਣਾ ਚਾਹੀਦਾ ਹੈ, ਉਸ ਪਰਮਾਤਮਾ ਦੇ ਚਰਨਾਂ ਵਿੱਚ ਆਪਣੀ ਸੁਰਤ ਨੂੰ ਜੋੜਨਾ ਚਾਹੀਦਾ ਹੈ। ਕੁਦਰਤ ਕੀ ਮਨਾ ਜਾਣੀਐ ਵੱਡਾ ਵੀ ਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ। ਪੰਜਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਕੁਦਰਤ ਕੀਮ ਨਾ ਜਾਣੀ ਹੈ, ਉਸ ਪਰਮਾਤਮਾ ਦੀ ਕੁਦਰਤ ਦੀ ਕੀਮਤ ਨਹੀਂ ਜਾਣੀ ਜਾਈ ਜਾ ਸਕਦੀ।

0: ਬੇਪਰਵਾਹ ਵੀ ਹੈ, ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ, ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਕੋਈ ਸਹਿਮ ਨਹੀਂ, ਕੋਈ ਡਰ ਨਹੀਂ, ਬੇਪਰਵਾਹ ਹੈ। ਤੇ ਕਹਿੰਦੇ ਨੇ ਕਰ ਬੰਦੇ ਤੂੰ ਬੰਦਗੀ ਜਿਚਰ ਘਟਮੈਂ ਸਾਹ। ਇਹ ਮਨੁੱਖਾ, ਇਹ ਬੰਦੇ, ਤੂੰ ਉਦੋਂ ਤੱਕ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਹੈ ਜਦੋਂ ਤੱਕ ਤੇਰੇ ਸਰੀਰ ਦੇ ਅੰਦਰ ਸਾਹ ਹੈ। ਜਦੋਂ ਤੱਕ ਤੇਰੇ ਸਰੀਰ ਦੇ ਅੰਦਰ ਸਵਾਸ ਚੱਲਦਾ ਪਿਆ ਹੈ, ਤੂੰ ਉਸ ਪਰਮਾਤਮਾ ਨੂੰ ਯਾਦ ਕਰਨਾ ਹੈ, ਉਸ ਪਰਮਾਤਮਾ ਨੂੰ ਧਿਆਉਣਾ ਹੈ। ਕਿਉਂ? ਕਿਉਂਕਿ ਤੂੰ ਉਸ ਪਰਮਾਤਮਾ ਨੂੰ ਸਿਮਰ ਕੇ ਹੀ, ਉਸ ਪਰਮਾਤਮਾ ਨੂੰ ਧਿਆ ਕੇ ਹੀ ਉਸ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਏਗਾ। ਤੇ ਫਿਰ ਜ਼ਿੰਦਗੀ ਦੇ ਅਖੀਰਲੇ ਸਾਹ ਤੱਕ ਤੂੰ ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ। ਜੇਕਰ ਅਸੀਂ ਉਸ ਪਰਮਾਤਮਾ ਨੂੰ ਨਹੀਂ ਸਿਮਰਦੇ, ਨਹੀਂ ਧਿਆਉਂਦੇ, ਸਾਡਾ ਮਨ ਨਹੀਂ ਕਰਦਾ, ਸਾਡਾ ਤਨ ਨਹੀਂ ਕਹਿੰਦਾ, ਤੇ ਫਿਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਨੰਦ ਸਾਹਿਬ ਵਿੱਚ ਕਹਿੰਦੇ ਨੇ, ਕਹਿਣ ਲੱਗੇ, ਪਿਆਰਿਓ ਇਸ ਤਨ ਨੂੰ ਪੁੱਛ ਲਿਆ ਕਰੋ। ਮਹਾਰਾਜ ਕੀ ਪੁੱਛੀਏ? ਕਹਿਣ ਲੱਗੇ, ਇਸ ਸਰੀਰ ਨੂੰ ਪੁੱਛਿਆ ਕਰੋ, ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੀਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਕਦੇ ਪੁੱਛ ਦਿਓ ਆਪਣੇ ਸਰੀਰ ਨੂੰ, ਜੇ ਕਿਤੇ ਕੋਈ ਕਹੇ ਮੇਰਾ ਨਾਮ ਸਿਮਰਨ ਵਿੱਚ ਚਿੱਤ ਹੀ ਨਹੀਂ ਜੁੜਦਾ, ਮੇਰਾ ਤਾਂ ਮਨ ਹੀ ਨਹੀਂ ਲੱਗਦਾ, ਕਈਆਂ ਦਾ ਤਾਂ ਇਹ ਸਵਾਲ ਵੀ ਆ ਜਾਂਦਾ ਹੈ। ਭਾਈ ਸਾਹਿਬ ਜੀ, ਪਹਿਲਾਂ ਬੜਾ ਮਨ ਕਰਦਾ ਹੈ, ਬਸ ਜਿਵੇਂ ਹੀ ਗੁਟਕਾ ਹੱਥ ਵਿੱਚ ਲਿਆ ਜਾਂ ਜਿਵੇਂ ਹੀ ਪਾਠ ਕਰਨ ਲੱਗੇ, ਬਸ ਫਿਰ ਮਨ ਇਹ ਇੱਧਰ ਉੱਧਰ ਦੌੜਦਾ ਹੈ, ਮਨ ਹੀ ਨਹੀਂ ਟਿਕਦਾ। ਮਨ ਕਿੱਥੇ ਤੇਰਾ ਟਿਕੇ? ਤੇਰੇ ਅੰਦਰ ਭਾਵਨਾ ਹੀ ਨਹੀਂ ਬਣੀ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੀ। ਜੇਕਰ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੀ ਤੇਰੀ ਭਾਵਨਾ ਬਣ ਜਾਵੇ, ਫਿਰ ਤੇਰਾ ਚਿੱਤ ਟਿਕੇ ਵੀ? ਤੇਰਾ ਚਿੱਤ ਤਾਂ ਇਹ ਸਿਰਫ ਦੁਨੀਆ ਵੀ ਪਦਾਰਥਾਂ ਵਿੱਚ ਰਚਿਆ ਮਿਚਿਆ ਰਹਿੰਦਾ ਹੈ। ਪਰ ਕਦੇ ਤੂੰ ਅਰਦਾਸ ਕਰੇ, ਮੇਰੇ ਵਾਹਿਗੁਰੂ ਜੀ, ਇਹ ਜਿਹੜਾ ਮੇਰਾ ਚੰਚਲ ਮਨ ਹੈ, ਤੁਸੀਂ ਕਿਰਪਾ ਕਰੋ, ਇਸ ਨੂੰ ਟਿਕਾ ਵਿੱਚ ਲਿਆ ਦਿਓ, ਇਹ ਮੇਰਾ ਚੰਚਲ ਮਨ ਇਹ ਟਿਕਾ ਵਿੱਚ ਆ ਜਾਵੇ। ਜਦੋਂ ਤੂੰ ਹੌਲੇ ਹੌਲੇ ਅਭਿਆਸ ਕਰੇਗਾ, ਤੇਰਾ ਮਨ ਟਿਕੇਗਾ। ਮੈਂ ਹੋਰ ਥੋੜਾ ਜਿਹਾ ਖੁਲਾਸਾ ਕਰਾਂ। ਜਦੋਂ ਇੱਕ ਬੱਚਾ ਸਕੂਲੇ ਜਾਂਦਾ ਹੈ, ਸ਼ੁਰੂਆਤੀ ਦਿਨ ਹੁੰਦਾ ਹੈ ਉਹਦਾ, ਉਹਦਾ ਮਨ ਨਹੀਂ ਲੱਗਦਾ। ਮਨ ਲੱਗਦਾ ਸ਼ੁਰੂ ਦੇ ਦਿਨ 'ਚ ਜਾਂ ਸ਼ੁਰੂਆਤੀ ਦੌਰ 'ਚ? ਕਿਸੇ ਬੱਚੇ ਦਾ ਮਨ ਨਹੀਂ ਲੱਗਦਾ ਸਕੂਲੇ ਜਾਣ ਦਾ, ਸਕੂਲੇ ਰਹਿਣ ਦਾ। ਜਿਸ ਸਕੂਲ 'ਚ ਜਾ ਕੇ, ਜਿਸ ਸਕੂਲ 'ਚ ਪੜ੍ਹ ਕੇ, ਜਿਸ ਸਕੂਲ 'ਚ ਵਿੱਦਿਆ ਹਾਸਲ ਕਰਕੇ, ਉਸਨੇ ਇੱਕ ਬਹੁਤ ਵੱਡਾ ਆਫਿਸਰ ਲੱਗ ਜਾਣਾ ਹੈ, ਅਫਸਰ ਬਣ ਜਾਣਾ ਹੈ, ਬਹੁਤ ਉੱਥੋਂ ਕਿਤਾਬੀ ਗਿਆਨ ਹਾਸਲ ਕਰਨਾ ਹੈ, ਦੁਨੀਆਵੀ ਗਿਆਨ ਹਾਸਲ ਕਰਨਾ ਹੈ, ਉਸੇ ਸਕੂਲ 'ਚ ਉਹਦਾ ਮਨ ਨਹੀਂ ਲੱਗਦਾ ਸ਼ੁਰੂ 'ਚ। ਪਰ ਜਿਵੇਂ ਜਿਵੇਂ ਉਹ ਨਿੱਤਾ ਪ੍ਰਤੀ ਜਾਂਦਾ ਹੈ, ਉਹਦਾ ਅਭਿਆਸ ਬਣਦਾ ਹੈ, ਉੱਥੇ ਦੇ ਬਾਰੇ ਉਸਨੂੰ ਸਭ ਕੁਝ ਪਤਾ ਲੱਗਦਾ ਹੈ, ਟੀਚਰਾਂ ਪੜ੍ਹਾਉਂਦੇ ਨੇ, ਤੇ ਹੌਲੇ ਹੌਲੇ ਹੌਲੇ ਹੌਲੇ ਉਸ ਬੱਚੇ ਦਾ ਮਨ ਲੱਗ ਜਾਂਦਾ ਹੈ, ਉਸਨੂੰ ਸਮਝ ਆ ਜਾਂਦੀ ਹੈ ਕਿ ਇਸੇ ਸਕੂਲ 'ਚ ਪੜ੍ਹ ਕੇ ਮੈਂ ਇੱਕ ਦਿਨ ਬਹੁਤ ਵੱਡਾ ਅਫਸਰ ਲੱਗ ਸਕਦਾ ਹਾਂ, ਬਹੁਤ ਵੱਡਾ ਪ੍ਰੋਫੈਸਰ ਬਣ ਸਕਦਾ, ਬਹੁਤ ਵੱਡਾ ਇੰਜੀਨੀਅਰ ਬਣ ਸਕਦਾ ਹੈ। ਇੱਕ ਇੰਗਲਿਸ਼ ਦੀ ਕਹਾਵਤ ਹੈ, ਨੋ ਨੌਲੇਜ ਵਿਦਆਊਟ ਕੋਲੇਜ। ਕੋਈ ਬੰਦਾ ਕਹੇ ਮੈਂ ਤਾਂ ਘਰ ਹੀ ਰਹਿ ਕੇ, ਘਰ ਹੀ ਪੜ੍ਹ ਕੇ ਮੈਂ ਅਫਸਰ ਲੱਗ ਜਾਵਾਂਗਾ, ਨਹੀਂ ਲੱਗ ਸਕਦਾ, ਨਹੀਂ ਲੱਗ ਸਕਦਾ।
1: ਪਿਆਰਿਆ ਜੇ ਕਿਤੇ ਤੇਰਾ ਇਹ ਚੰਚਲ ਮਨ ਨਹੀਂ ਟਿਕਦਾ ਫਿਰ ਤੂੰ ਕਦੇ ਗੁਰੂ ਕੋਲ ਆਇਆ ਗੁਰੂ ਨੂੰ ਤੂੰ ਪੁੱਛਿਆ ਸਤਿਗੁਰੂ ਜੀ ਤੁਸੀਂ ਦੱਸੋ ਮੈਨੂੰ ਮੇਰਾ ਇਹ ਚੰਚਲ ਮਨ ਨਹੀਂ ਟਿਕਦਾ ਮੈਨੂੰ ਟਿਕਾ ਵਿੱਚ ਕਿਵੇਂ ਲਿਆਈਏ ਫਿਰ ਸਤਿਗੁਰੂ ਜੀ ਨੇ ਸਾਰਾ ਕੁਝ ਸਮਝਾ ਦੇਣਾ ਉਸ ਪਰਮਾਤਮਾ ਦੀ ਇਬਾਦਤ ਕਰਿਆ ਕਰ ਉਸ ਪਰਮਾਤਮਾ ਦੇ ਬੜੇ ਤੇਰੇ ਤੇ ਉਪਕਾਰ ਕੀਤੇ ਨੇ ਉਹਦਾ ਸ਼ੁਕਰ ਕਰਿਆ ਕਰ ਐਸੋ ਗੁਣ ਮੇਰੂ ਪ੍ਰਭ ਜੀ ਕੀਨ ਪੰਚ ਦੋਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਤੈਨੂੰ ਸਮਝ ਆਵੇਗੀ ਫਿਰ ਤੂੰ ਕਦੇ ਨਹੀਂ ਪੁੱਛਦਾ ਵੀ ਐ ਮੇਰੇ ਸਰੀਰ ਜਿਸ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਤੂੰ ਉਸਨੂੰ ਕਿਉਂ ਨਹੀਂ ਸਿਮਰਦਾ ਉਸਨੂੰ ਯਾਦ ਕਿਉਂ ਨਹੀਂ ਕਰਦਾ ਤੇ ਗੁਰਦੇਵ ਪਾਤਸ਼ਾਹ ਜੀ ਕਹਿ ਰਹੇ ਨੇ ਕਹਿਣ ਲੱਗੇ ਪਿਆਰਿਓ ਇਹ ਗੱਲ ਧਿਆਨ ਵਿੱਚ ਵਸਾ ਕੇ ਰੱਖੀਏ ਜੋ ਲਗ ਜੀਓ ਪ੍ਰਾਣ ਜਦ ਤੱਕ ਵੀ ਇਸ ਸਰੀਰ ਦੇ ਅੰਦਰ ਜਿੰਦ ਹੈ ਪ੍ਰਾਣ ਹੈਗੇ ਨੇ ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਕਦੇ ਇਹ ਭਾਵਨਾ ਬਣ ਜਾਵੇ ਤੇਰੀ ਜੇ ਤੂੰ ਗੁਰੂ ਦੇ ਦਰ ਤੇ ਆਏਗਾ ਤੇ ਫਿਰ ਸਤਿਗੁਰੂ ਦੀ ਪਾਵਨ ਬਾਣੀ ਨੇ ਤੈਨੂੰ ਸਮਝਾਉਣਾ ਪਿਆਰਿਆ ਆਪਣੇ ਅੰਦਰ ਇਸ ਤਰ੍ਹਾਂ ਦਾ ਖਿਆਲ ਲੈ ਕੇ ਆ ਕਿ ਮੇਰਾ ਇੱਕ ਦਮ ਵੀ ਵਿਅਰਥ ਨਾ ਕਿਤੇ ਚਲਾ ਜਾਵੇ ਬਹੁਤ ਕੀਮਤੀ ਹੈਗੇ ਨੇ ਇਹ ਸਵਾਸ ਪਰ ਸੱਚ ਜਾਣੀਓ ਕਈਆਂ ਨੂੰ ਕਦਰ ਹੁੰਦੀ ਹੈ ਕਈਆਂ ਨੂੰ ਥੋੜੀ ਹੋਰ ਕਦਰ ਹੁੰਦੀ ਹੈ ਕਈਆਂ ਨੂੰ ਬਿਲਕੁਲ ਵੀ ਨਹੀਂ ਕਦਰ ਹੁੰਦੀ ਕਈਆਂ ਦਾ ਤਾਂ ਇਹੀ ਹਾਲ ਹੈ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ ਕਈਆਂ ਦਾ ਤਾਂ ਬਸ ਦਿਨੇ ਖਾ ਲਿਆ ਖਾਣ 'ਚ ਹੀ ਲੱਗੇ ਹੁੰਦੇ ਨੇ ਕਈ ਅਤੇ ਰਾਤ ਨੂੰ ਆਪਣੇ ਨੀਂਦ ਭਰ ਕੇ ਸੋ ਲਏ ਚੰਗੀ ਤਰ੍ਹਾਂ ਬਸ ਕਈਆਂ ਦਾ ਜੀਵਨ ਐਵੇਂ ਹੀ ਲੰਘ ਜਾਂਦਾ ਹੈ ਪਰ ਕਈ ਦੁਨੀਆ ਵੀ ਖਜ਼ਾਨਾ ਵੀ ਬੜਾ ਕਮਾ ਲੈਂਦੇ ਨੇ ਨਾਮ ਧਨ ਵੀ ਕਮਾਉਂਦੇ ਨੇ ਕਈ ਸਿਰਫ ਦੁਨੀਆ ਵੀ ਧਨ ਕਮਾ ਲੈਂਦੇ ਨੇ ਅਤੇ ਪਰਮਾਤਮਾ ਦੇ ਦਰ ਤੋਂ ਵਿਛੜੇ ਰਹਿੰਦੇ ਨੇ ਉਹਨਾਂ ਦੇ ਵਾਸਤੇ ਗੁਰਬਾਣੀ ਕਹਿੰਦੀ ਹੈ ਇੱਕ ਨਾ ਨੋ ਤੂੰ ਬਖਸ਼ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਵਾਹਿਗੁਰੂ ਜੀ ਕਈਆਂ ਨੂੰ ਤੂੰ ਬਖਸ਼ ਲਏ ਬਚਾ ਲਏ ਕਿਸ ਤੋਂ ਮਾਇਆ ਦੇ ਮੋਹ ਤੋਂ ਬਚਾ ਲਏ ਆਪਣੇ ਚਰਨਾਂ ਨਾਲ ਜੋੜ ਲਏ ਆਪਣੇ ਨਾਮ ਦੀ ਦਾਤ ਬਖਸ਼ ਦਿੱਤੀ ਆਪਣੀ ਭਜਨ ਬੰਦਗੀ ਦੀ ਦਾਤ ਬਖਸ਼ ਦਿੱਤੀ ਤੇ ਕਈਆਂ ਨੂੰ ਕੀ ਕੀਤਾ ਕਹਿਣ ਲੱਗੇ ਕਈਆਂ ਨੂੰ ਤੂੰ ਮਾਇਆ ਵਿੱਚ ਨਿਵਾਸ ਬਖਸ਼ਤਾ ਵੀ ਤੁਸੀਂ ਮਾਇਆ ਵਿੱਚ ਹੀ ਰਚੇ ਮਿੱਚੇ ਰਹੋ ਆਪਣਾ ਨਾਂ ਹੀ ਭੁਲਾ ਦਿੱਤਾ ਕਿਉਂ ਕਿਉਂਕਿ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਮੰਗਿਆ ਭਜਨ ਬੰਦਗੀ ਮੰਗੀ ਉਹਨਾਂ ਨੂੰ ਆਪਣੀ ਭਜਨ ਬੰਦਗੀ ਦੇ ਦਿੱਤੀ ਜਿਨ੍ਹਾਂ ਨੇ ਦੁਨੀਆ ਵੀ ਧਨੀ ਮੰਗਿਆ ਉਹਨਾਂ ਨੂੰ ਦੁਨੀਆ ਵੀ ਧਨ ਦੇ ਦਿੱਤਾ ਲਓ ਭਾਈ ਤੁਸੀਂ ਇਹਦੇ 'ਚ ਹੀ ਰੱਚੇ ਮਿੱਚੇ ਰਹੋ ਪਰ ਜਦੋਂ ਦੁਨੀਆ ਵੀ ਤੌਰ 'ਤੇ ਦੇਖੀਏ ਕਿ ਵੱਡੇ ਵੱਡੇ ਧਨਾੜ ਮਨੁੱਖ ਕੋਈ ਸੁਖੀ ਹੈ ਹੋਰ ਲਾਲਸਾ ਹੋਰ ਲਾਲਸਾ ਹੋਰ ਤ੍ਰਿਸ਼ਨਾ ਅਤੇ ਜਿਹੜੇ ਪਰਮਾਤਮਾ ਦੇ ਪਿਆਰੇ ਨੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਭਜਨ ਬੰਦਗੀ ਦੀ ਦਾਤ ਦਿੱਤੀ ਉਹ ਸੱਚ ਦੇ ਧਾਰਨੀ ਬਣ ਗਏ ਉਹ ਸੰਤੋਖੀ ਬਣ ਗਏ ਉਹਨਾਂ ਨੂੰ ਥੋੜ੍ਹਾ ਹੀ ਬਹੁਤਾ ਲੱਗਦਾ ਹੈ ਉਹ ਥੋੜ੍ਹਾ ਕਮਾ ਕੇ ਵੀ ਉਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਨੇ ਉਹ ਥੋੜ੍ਹਾ ਕਮਾ ਕੇ ਵੀ ਉਹਦੇ ਵਿੱਚੋਂ ਕੁਝ ਲੋੜਵੰਦਾਂ ਦੀ ਸੇਵਾ ਕਰ ਜਾਂਦੇ ਨੇ ਅਤੇ ਮਾਇਆਧਾਰੀ ਬਹੁਤਾ ਕਮਾ ਕੇ ਉਹ ਫਿਰ ਵੀ ਕਿਸੇ ਲੋੜਵੰਦ ਦੀ ਸੇਵਾ ਕਰਨ ਨੂੰ ਤਿਆਰ ਨਹੀਂ ਹੁੰਦੇ ਕਿਉਂਕਿ ਵਾਹਿਗੁਰੂ ਜੀ ਦੀ ਕਿਰਪਾ ਨਹੀਂ ਹੋਈ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਹਿਣ ਲੱਗੇ ਹੋਣਾ ਤਾਂ ਇਹ ਸੀ ਵੀ ਜ਼ਿੰਦਗੀ ਦੇ ਹਰੇਕ ਸਵਾਸ ਦੇ ਨਾਲ ਪਰਮਾਤਮਾ ਨੂੰ ਸਿਮਰਨਾ ਸੀ ਪਰ ਹੁੰਦਾ ਇਹ ਹੈ ਜਿੱਥੇ ਗੁਰਦੇਵ ਕਹਿੰਦੇ ਨੇ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਬਿਰਥਾ ਦਾ ਭਾਵ ਹੈ ਵਿਅਰਥ ਬੇਕਾਰ ਬੰਦੇ ਧਿਆਨ ਵਿੱਚ ਰੱਖਿਆ ਕਰਕੇ ਇੱਕ ਸਾਂਸ ਵੀ ਵਿਅਰਥ ਨਾ ਚਲਾ ਜਾਵੇ ਉਸ ਵਾਹਿਗੁਰੂ ਜੀ ਦੀ ਯਾਦ ਤੋਂ ਬਿਨਾਂ ਇਹ ਸਵਾਸ ਵਿਅਰਥ ਹੈ ਬੇਕਾਰ ਹੈ
0: ਤੇ ਕਰਦਾ ਕੀ ਹੈ, ਮਨੁੱਖ ਦਾ ਸੁਭਾਅ ਕੀ ਬਣ ਗਿਆ।

ਜਿਨ੍ਹਾਂ ਦੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਨਹੀਂ ਨਾ ਹੋਈ, ਉਹਦੀ ਮਿਹਰ ਨਾ ਹੋਵੇ, ਤਾਂ ਫਿਰ ਮਾਇਆ ਮਨੋ ਨਾ ਵੀਸਰੈ ਹੈ, ਮੰਗ ਹੈ ਦਮਾ ਦਮ। ਇਹ ਮਾਇਆ ਦਾ ਮੋਹ ਇਹ ਬੰਦੇ ਦੇ ਮਨ ਤੋਂ ਨਹੀਂ ਨਿਕਲਦਾ, ਫਿਰ ਹਰੇਕ ਸਵਾਸ ਦੇ ਨਾਲ ਉਹ ਸਿਰਫ ਮਾਇਆ ਹੀ ਮੰਗਦਾ ਹੈ, ਮਾਇਆ ਹੀ ਮੰਗਦਾ ਹੈ। ਸਵੇਰੇ ਉੱਠਿਆ, ਨਹਾਇਆ ਧੋਇਆ, ਸਭ ਤੋਂ ਪਹਿਲਾਂ ਜੇ ਪੂਜਾ ਕਰਨ ਵਾਸਤੇ ਖੜਦਾ ਆ ਬਹਿੰਦਾ ਹੈ, ਫਿਰ ਮਾਇਆ ਹੀ ਮੰਗਦਾ। ਉਹ ਪਿਆਰਿਆ ਕਦੇ ਵਾਹਿਗੁਰੂ ਜੀ ਦਾ ਨਾਮ ਵੀ ਮੰਗ ਲਿਆ ਕਰ, ਕਦੇ ਭਜਨ ਬੰਦਗੀ ਵੀ ਮੰਗ ਲਿਆ ਕਰ। ਸੱਚਾਈ ਇਹ ਹੈ ਸਾਧ ਸੰਗਤ, ਜੇ ਵਾਹਿਗੁਰੂ ਜੀ ਦਾ ਨਾਂ ਤਾਂ ਉਹਦੀ ਪ੍ਰੇਮਾ ਭਗਤੀ ਤਾਂ ਉੱਠਦਿਆਂ ਹੀ ਮੰਗ ਲਿਆ ਕਰੋ, ਉੱਠਦਿਆਂ ਹੀ। ਮੰਜੇ ਤੇ ਜਦੋਂ ਉੱਠੋ ਨਾ, ਅੱਖ ਖੁੱਲਣ ਸਵੇਰੇ, ਤੇ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ, ਮੇਰੇ ਵਾਹਿਗੁਰੂ ਜੀ ਤੇਰੀ ਕਿਰਪਾ ਨਾਲ ਰਾਤ ਬੜੀ ਸੁੱਖਾਂ ਭਰੀ ਨਿੰਦਰ ਪਈ, ਬਹੁਤ ਸੋਹਣੀ ਰਾਤ ਲੰਘੀ ਹੈ ਤੇਰੀ ਕਿਰਪਾ ਨਾਲ, ਸ਼ੁਕਰਾਨਾ ਤੇਰਾ। ਕਿਰਪਾ ਕਰੀ ਮੇਰੇ ਮਾਲਕ ਜੀ, ਇਹ ਦਿਨ ਵੀ ਤੇਰੇ ਭਾਣੇ ਵਿੱਚ ਸੋਹਣਾ ਬਤੀਤ ਹੋ ਜਾਵੇ। ਤੇ ਸੱਚ ਜਾਣੀਓ, ਜਦੋਂ ਬੰਦਾ ਸਵੇਰੇ ਅਰਦਾਸ ਕਰ ਲਏ ਆਪਣੇ ਵਾਹਿਗੁਰੂ ਜੀ ਦੇ ਚਰਨਾਂ 'ਚ, ਮੇਰੇ ਵਾਹਿਗੁਰੂ ਜੀ ਮੈਨੂੰ ਹਰੇਕ ਮੰਦੇ ਕਰਮ ਤੋਂ ਬਚਾ ਕੇ ਰੱਖੀ, ਮੈਨੂੰ ਆਪਣੀ ਪ੍ਰੇਮਾ ਭਗਤੀ ਬਖਸ਼ੀ, ਮੈਨੂੰ ਨਾਮ ਦੀ ਦਾਤ ਬਖਸ਼ੀ, ਮੈਨੂੰ ਗੁਰਸਿੱਖੀ ਵਾਲਾ ਜੀਵਨ ਬਖਸ਼ਿਓ। ਤੇ ਸੱਚ ਜਾਣੀਓ, ਗੁਰਬਾਣੀ ਕਹਿੰਦੀ ਹੈ, ਮੈਂ ਨਹੀਂ ਕਹਿੰਦਾ, ਗੁਰਬਾਣੀ ਕਹਿੰਦੀ ਹੈ, ਜੇ ਕੇ ਇੱਕ ਹੀ ਪੈਮਾਨੇ, ਇਸ ਜੀਵ ਦੀ ਅਰਦਾਸ ਉਸ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਅਰਦਾਸ ਪ੍ਰਵਾਨ ਹੁੰਦੀ ਹੈ। ਅਵਰ ਜਤਨ ਕਰ ਰਹੇ ਬਹੁ ਤੇਰੇ, ਤਿਲ ਤਿਲ ਨਹੀਂ ਕੀਮਤ ਜਾਨੀ। ਸੁੱਖ ਪਾਉਣ ਵਾਸਤੇ, ਪ੍ਰੇਮਾ ਭਗਤੀ ਮੰਗਣ ਵਾਸਤੇ, ਨਾਮਦਾਨ ਮੰਗਣ ਵਾਸਤੇ, ਦੁੱਖ ਦੂਰ ਕਰਨ ਵਾਸਤੇ, ਜੇ ਕਿਤੇ ਹੋਰ ਮਨੁੱਖ ਉਪਰਾਲੇ ਕਰਦਾ ਹੈ, ਕਹਿਣ ਲੱਗੇ ਇਹਨਾਂ ਦੀ ਇੱਕ ਤਿਲ ਮਾਤਰ ਵੀ ਕਦਰ ਨਹੀਂ ਪੈਂਦੀ। ਸੱਚ ਜਾਣੀਓ ਸਾਧ ਸੰਗਤ ਜੀ, ਪਰਮਾਤਮਾ ਦੇ ਦਰ ਤੇ ਨਾਮ ਜਪਣ ਵਾਲਿਆਂ ਦੀ ਕਦਰ ਹੁੰਦੀ ਹੈ, ਸਿਰਫ ਮਾਇਆ ਧਾਰੀਆਂ ਦੀ ਕਦਰ ਨਹੀਂ ਹੁੰਦੀ ਉੱਥੇ, ਕਿਉਂਕਿ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲੀਆ, ਥਾਂ ਉਹਨਾਂ ਪਾਇਨ ਕੂੜੀਆਰ। ਜਿਹੜੇ ਝੂਠੇ ਬੰਦੇ ਹੁੰਦੇ, ਸਿਰਫ ਦੁਨੀਆ ਵੀ ਦੌਲਤ ਝੂਠ ਮਾਰ ਮਾਰ ਕੇ, ਦੁਨੀਆ ਵੀ ਦੌਲਤ ਤਾਂ ਬੜੀ ਇਕੱਠੀ ਕਰ ਲੈਂਦੇ ਨੇ, ਕਹਿਣ ਲੱਗੇ ਉਹਨਾਂ ਝੂਠਿਆਂ ਨੂੰ ਉੱਥੇ ਥਾਂ ਨਹੀਂ ਮਿਲਦੀ ਬੈਠਣ ਵਾਸਤੇ ਵੀ, ਕਿਉਂਕਿ ਉੱਥੇ ਤਾਂ ਸੱਚ ਦਾ ਨਿਬੇੜਾ ਹੁੰਦਾ ਹੈ, ਉੱਥੇ ਕੋਈ ਰਿਸ਼ਵਤ ਨਹੀਂ ਚੱਲਦੀ, ਕੋਈ ਸਿਫਾਰਸ਼ ਨਹੀਂ ਚੱਲਦੀ, ਤੇ ਫਿਰ ਉੱਥੇ ਤਾਂ ਸੱਚ ਤੇ ਨਿਬੇੜਾ ਹੁੰਦਾ ਹੈ। ਪਿਆਰਿਆ, ਸਭ ਤੋਂ ਪਹਿਲੀ ਗੱਲ ਹੈ ਤੂੰ ਸੱਚ ਦਾ ਧਾਰਨੀ ਬਣ। ਪਰ ਜਦੋਂ ਗੁਰਬਾਣੀ ਨੂੰ ਪੜ੍ਹੀਏ ਨਾ, ਤਾਂ ਗੁਰਬਾਣੀ ਇੱਕ ਹੋਰ ਬੜੇ ਕਮਾਲ ਦੀ ਗੱਲ ਦੱਸਦੀ ਹੈ। ਕਹਿਣ ਲੱਗੇ ਪਿਆਰਿਓ, ਸਭ ਕੁਝ ਜਦੋਂ ਵੀ ਪੜ੍ਹੀਏ, ਜਦੋਂ ਵੀ ਸੁਣੀਏ, ਤੇ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਸਭ ਤੋਂ ਵੱਡੀ ਜੇ ਕਿਤੇ ਕੋਈ ਚੀਜ਼ ਹੈ ਉਹ ਸੱਚ ਹੈ। ਪਰ ਸੱਚ ਤੋਂ ਵੀ, ਗੁਰਬਾਣੀ ਕਹਿੰਦੀ ਹੈ, ਸੱਚ ਤੋਂ ਵੀ ਵੱਡੀ ਕੋਈ ਚੀਜ਼ ਹੈ। ਬੜੇ ਕਮਾਲ ਦੀ ਗੱਲ ਵੀ ਸੱਚ ਤੋਂ ਵੱਡੀ ਵੀ ਕੋਈ ਪਾਵਰ ਹੈ, ਗੁਰਬਾਣੀ ਕਹਿੰਦੀ ਹੈ। ਨਹੀਂ ਤਾਂ ਸੱਚ ਲੱਗਦਾ ਵੀ ਸੱਚ ਸਭ ਤੋਂ ਵੀ ਵੱਡੀ ਚੀਜ਼ ਹੈ। ਸੱਚੋ ਔਰ ਹੈ ਸਭ ਕੋ ਉਪਰ ਸੱਚ ਆਚਾਰ। ਕਹਿਣ ਲੱਗੇ ਸੱਚ ਬਹੁਤ ਵੱਡੀ ਚੀਜ਼ ਹੈ, ਪਰ ਕਹਿਣ ਲੱਗੇ ਜਿਹੜਾ ਬੰਦੇ ਦਾ ਆਚਾਰ ਹੈ, ਜਿਹੜਾ ਬੰਦੇ ਦਾ ਕਰੈਕਟਰ ਹੈ, ਉਹ ਸੱਚ ਨਾਲੋਂ ਵੀ ਵੱਡਾ ਹੈ। ਜੇਕਰ ਬੰਦਾ ਸੱਚ ਦਾ ਧਾਰਨੀ ਤਾਂ ਹੈ ਪਰ ਕਰੈਕਟਰ ਲੈਸ ਹੋਏ, ਤੇ ਸੱਚ ਜਾਣੀਓ ਉਹਦੇ ਸੱਚ ਦੀ ਕੋਈ ਕਦਰ ਨਹੀਂ ਹੈ, ਕੋਈ ਕੀਮਤ ਨਹੀਂ ਹੈ, ਕੋਈ ਕਦਰ ਨਹੀਂ ਕਰੇਗਾ। ਬੰਦਾ ਤਾਂ ਸੱਚ ਬੋਲਦਾ ਸਾਰੇ ਦਿਨ, ਪਰ ਕਰੈਕਟਰ ਲੈਸ ਹੈ। ਤੇ ਗੁਰਬਾਣੀ ਕਹਿੰਦੀ ਹੈ, ਕਹਿਣ ਲੱਗੇ ਪਿਆਰੇ ਹੋ, ਇਹ ਬੜੇ ਧਿਆਨ ਰੱਖਣ ਵਾਲੀ ਗੱਲ ਹੈ, ਸੱਚ ਦੇ ਧਾਰਨੀ ਰਹੋ ਪਰ ਆਪਣਾ ਕਰੈਕਟਰ ਸਭ ਤੋਂ ਅੱਗੇ ਰੱਖੋ, ਸਭ ਤੋਂ ਉੱਚਾ ਰੱਖੋ।
ਤੇ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਲਾਹਾ ਹਰ ਗੁਣ ਗਾਏ ਮਿਲੈ ਸੁਖ ਪਾਈਐ। ਪਹਿਲੀ ਤੁਕ ਵਿੱਚ ਗੁਰਦੇਵ ਸਮਝਾਉਂਦੇ ਨੇ ਜੋ ਲਗ ਜੀਓ ਪ੍ਰਾਣ ਸੱਚ ਧਿਆਈ ਹੈ। ਵਾਹਿਗੁਰੂ ਜੀ ਸੱਚ ਤਾਂ ਅਸੀਂ ਧਿਆ ਲਵਾਂਗੇ, ਸਿਮਰ ਲਿਆਂਗੇ, ਪਰ ਸੱਚ ਨੂੰ ਸਿਮਰ ਕੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰ ਕੇ ਉਹਨੂੰ ਯਾਦ ਕਰਕੇ ਉਹਦੀ ਭਜਨ ਬੰਦਗੀ ਕਰਕੇ ਮਿਲੇਗਾ ਕੀ? ਸੱਚੀ ਗੱਲ ਹੈ, ਬਿਲਕੁਲ ਇਹ ਬੰਦੇ ਦਾ ਸੁਭਾਅ ਹੈ ਵੀ ਜੇ ਕਿਤੇ ਕਿਸੇ ਨੂੰ

ਲਾਭ ਮਿਲਦਾ ਹੈ, ਹੋਰ ਕੀ ਮਿਲਦਾ ਹੈ? ਕਹਿਣ ਲੱਗੇ ਸੁੱਖ ਮਿਲਦਾ ਹੈ, ਸੁੱਖ ਮਿਲਦਾ ਹੈ, ਅਤੇ ਸਾਰਿਆਂ ਨੂੰ ਸੁੱਖਾਂ ਦੀ ਲੋੜ ਹੈ। ਸੁੱਖੀ ਚਾਹੁੰਦੇ ਸਾਰੇ ਵੀ, ਬੰਦੇ ਦੀ ਤਾਂ ਸੋਚ ਨਹੀਂ ਇਹ ਹੁੰਦੀ ਹੈ, ਮੈਂ ਸੱਚੀ ਦੱਸਾਂ, ਬੰਦਾ ਤਾਂ ਨਹੀਂ ਚਾਹੁੰਦਾ ਕਿਤੇ ਇੱਕ ਦਿਨ ਵੀ ਦੁੱਖ ਆਵੇ, ਇੱਕ ਘੰਟੇ ਵਾਸਤੇ ਵੀ ਦੁੱਖ ਆਵੇ, ਇੱਕ ਮਿੰਟ ਵਾਸਤੇ ਨਹੀਂ ਇਹ ਚਾਹੁੰਦਾ ਵੀ ਮੈਨੂੰ ਇੱਕ ਮਿੰਟ ਵਾਸਤੇ ਵੀ ਦੁੱਖ ਆਵੇ, ਬੰਦਾ ਤਾਂ ਨਹੀਂ ਚਾਹੁੰਦਾ ਕਦੇ ਵੀ ਬਈ ਦੁੱਖ ਆਵੇ। ਸੁੱਖਾਂ ਦੀ ਭਾਲ ਵਿੱਚ ਇਹ ਸਾਰਾ ਦੌੜਦਾ ਹੈ। ਪਰ ਜੇ ਤੂੰ ਅਸਲ ਸੁੱਖ ਚਾਹੁੰਦਾ ਹੈ ਤਾਂ ਧਿਆਨ ਰੱਖੀ ਪਿਆਰਿਆ, ਤੈਨੂੰ ਸੁੱਖ ਮਿਲੇਗਾ, ਤੈਨੂੰ ਲਾਭ ਮਿਲੇਗਾ। ਕੀ ਮਿਲੇਗਾ? ਕਹਿਣ ਲੱਗੇ ਤੂੰ ਉਸ ਪਰਮਾਤਮਾ ਦੇ ਗੁਣਗਾਨ ਕਰ, ਉਹਦੀ ਸਿਫਤਾਂ ਕਰ, ਤੈਨੂੰ ਸੁੱਖ ਮਿਲੇਗਾ, ਤੈਨੂੰ ਆਤਮਕ ਆਨੰਦ ਮਿਲੇਗਾ। ਆਤਮਕ ਆਨੰਦ, ਆਤਮਕ ਸੁੱਖ, ਜਿਹੜਾ ਕਿਸੇ ਵੀ ਦੁਨੀਆ ਵੀ ਕਿਸੇ ਵੀ ਕਰੰਸੀ ਤੋਂ ਨਹੀਂ ਖਰੀਦਿਆ ਜਾ ਸਕਦਾ। ਦੁਨੀਆ ਵੀ ਸੁੱਖ ਸੁਵਿਧਾਵਾਂ, ਮੈਂ ਹੋਰ ਥੋੜ੍ਹਾ ਜਿਹਾ ਖੁਲਾਸਾ ਕਰਾਂ, ਇੱਕ ਦੁਨੀਆ ਵੀ ਸੁੱਖ ਸੁਵਿਧਾਵਾਂ ਹੈਗੀਆਂ ਅਤੇ ਇੱਕ ਅੰਦਰ ਦਾ ਆਨੰਦ ਹੈਗਾ। ਅਸੀਂ ਦੁਨੀਆ ਵੀ ਸੁੱਖ ਸੁਵਿਧਾਵਾਂ ਨੂੰ ਹੀ ਆਨੰਦ ਕਹੀ ਜਾਂਦੇ ਹਾਂ, ਪਰ ਦੁਨੀਆ ਵੀ ਸੁੱਖ ਸੁਵਿਧਾਵਾਂ ਆਨੰਦ ਨਹੀਂ ਹੈਗੀਆਂ। ਫਿਰ ਧਿਆਨ ਦਿਓ ਸਾਧ ਸੰਗਤ ਜੀ, ਦੁਨੀਆ ਵੀ ਸੁੱਖ ਸੁਵਿਧਾਵਾਂ ਅਸੀਂ ਪੈਸੇ ਤੋਂ ਖਰੀਦ ਸਕਦੇ ਹਾਂ। ਪੈਸਾ ਹੈਗਾ, ਇੱਕ ਸੋਹਣੀ ਕਾਰ ਖਰੀਦ ਸਕਦੇ ਹਾਂ, ਪੈਸਾ ਹੈ ਇੱਕ ਸੋਹਣਾ ਘਰ ਖਰੀਦ ਸਕਦੇ ਹਾਂ, ਪੈਸਾ ਹੈ ਹੋਰ ਦੁਨੀਆ ਵੀ ਸੁੱਖ ਦੇਣ ਵਾਲੇ ਪਦਾਰਥ ਅਸੀਂ ਖਰੀਦ ਸਕਦੇ ਹਾਂ, ਪਰ ਜਿਹੜਾ ਆਨੰਦ ਦਾ ਆਨੰਦ ਹੈ ਨਾ ਅੰਦਰ ਦਾ, ਉਹ ਆਨੰਦ ਦੁਨੀਆ ਵੀ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ। ਅੰਦਰ ਦਾ ਸਕੂਨ ਉਹ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ, ਉਹ ਤਾਂ ਪਰਮਾਤਮਾ ਦਾ ਨਾਮ ਜਪ ਕੇ ਭਜਨ ਬੰਦਗੀ ਕਰਕੇ ਤਾਂ ਜਾ ਕੇ ਮਿਲਦਾ, ਉਹ ਐਵੇਂ ਨਹੀਂ ਮਿਲਦਾ। ਹੋਰ ਮੈਂ ਜ਼ਿਕਰ ਕਰਾਂ, ਜਿਹੜੇ ਦੁਨੀਆ ਵੀ ਸੁੱਖ ਸੁਵਿਧਾਵਾਂ ਹੈਗੀਆਂ ਉਹ ਕਦੇ ਵੀ ਬੰਦੇ ਦੇ ਕੋਲੋਂ ਜਾ ਸਕਦੀਆਂ ਨੇ, ਕਦੇ ਵੀ ਜਾ ਸਕਦੀਆਂ ਨੇ, ਕਿਉਂਕਿ ਇਹ ਉਸ ਪਰਮਾਤਮਾ ਦੀ ਖੇਡ ਹੈ। ਕਈਆਂ ਦੇ ਕਾਰੋਬਾਰ ਬਹੁਤ ਵਧੀਆ ਹੁੰਦੇ ਨੇ ਅਤੇ ਦੇਖਦਿਆਂ ਉਹ ਰੋਡ 'ਤੇ ਆ ਜਾਂਦੇ ਨੇ, ਕਾਰੋਬਾਰ ਖਤਮ ਹੋ ਜਾਂਦੇ ਨੇ, ਵੱਡੇ ਵੱਡੇ ਕਾਰੋਬਾਰ ਕਈਆਂ ਦੇ ਖਤਮ ਹੋ ਜਾਂਦੇ ਨੇ। ਕਈਆਂ ਦਾ ਕਾਰੋਬਾਰ ਬਿਲਕੁਲ ਕੁਝ ਵੀ ਨਹੀਂ ਸੀ, ਬਿਲਕੁਲ ਗਰੀਬੀ ਸੀ, ਬਸ ਉਸ ਵਾਹਿਗੁਰੂ ਦੀ ਮਿਹਰ ਭਰੀ ਨਜ਼ਰ ਹੋਈ, ਥੋੜ੍ਹੇ ਕੁ ਦਿਨਾਂ 'ਚ ਹੀ, ਥੋੜ੍ਹੇ ਸਾਲਾਂ 'ਚ ਹੀ ਬਹੁਤ ਵੱਡਾ ਕਾਰੋਬਾਰ ਹੋ ਜਾਂਦਾ, ਬਹੁਤ ਵੱਡਾ ਕਾਰੋਬਾਰ ਬਣ ਜਾਂਦਾ। ਇਹ ਮਾਇਆ ਤਾਂ ਇਹ ਤਾਂ ਕਦੇ ਆ ਜਾਂਦੀ ਹੈ, ਕਦੇ ਚਲੀ ਜਾਂਦੀ ਹੈ। ਕਦੇ ਬੰਦੇ ਦਾ ਕਾਰੋਬਾਰ ਵਧੀਆ ਹੋ ਸਕਦਾ ਜੇ ਕਿ ਉਦੋਂ ਥੋੜ੍ਹੀ ਜਿਹੀ ਨਜ਼ਰ ਤਿਰਛੀ ਕਰ ਲਏ ਅਕਾਲ ਪੁਰਖ ਵਾਹਿਗੁਰੂ ਅਤੇ ਵੱਡੇ ਵੱਡੇ ਰਾਜਿਆਂ ਨੂੰ, ਵੱਡੇ ਵੱਡੇ ਸੁਲਤਾਨਾਂ ਨੂੰ ਘਾਹ ਕਰਵਾ ਦਿੰਦਾ, ਘਾਹ ਪਟਵਾ ਦਿੰਦਾ, ਉਹ ਨਦਰ ਉਪੱਟੀ ਜੇ ਕਰੇ ਸੁਲਤਾਨਾ ਘਾਓ ਕਰਾਈਂਦਾ, ਵੱਡੇ ਵੱਡੇ ਸੁਲਤਾਨਾਂ ਤੋਂ ਘਾਹ ਪਟਵਾ ਦਿੰਦਾ ਉਹ, ਕਿਉਂਕਿ ਉਹਦੀ ਸਮਰੱਥਾ ਹੈ। ਕਿੰਨੀ ਸਮਰੱਥਾ ਹੈ ਉਹਦੇ ਅੰਦਰ? ਕਹਿਣ ਲੱਗੇ ਜਲ 'ਤੇ ਥਲ ਕਰ, ਥਲ 'ਤੇ ਕੂਆ, ਕੂਪ 'ਤੇ ਮੇਰ ਕਰਾਵੇ, ਧਰਤੀ 'ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਤੁਸੀਂ ਦੇਖਦੇ ਹੋ ਕਈ ਵਾਰ ਨਾ, ਜਲ 'ਤੇ ਥਲ ਕਰ, ਜਦੋਂ ਹੜ ਆਉਂਦੇ ਨਾ, ਬਹੁਤ ਵੱਡੇ ਹੜ ਆਉਂਦੇ ਕਈ ਵਾਰ, ਅਤੇ ਜਿੱਥੇ ਜਲ ਹੁੰਦਾ ਹੈ ਨਾ, ਉੱਥੇ ਉਹ ਮਿੱਟੀ ਨਾਲ ਭਰ ਦਿੰਦਾ ਵਾਹਿਗੁਰੂ, ਪਾਣੀ ਦਾ ਵਹਾਓ ਆਉਂਦਾ ਹੈ। ਕਈ ਜਗ੍ਹਾ ਪਹਿਲਾਂ ਬਹੁਤ ਡੂੰਘੀ ਜਗ੍ਹਾ ਹੁੰਦੀ ਹੈ, ਪਰ ਮਿੱਟੀ ਨਾਲ ਭਰ ਜਾਂਦੀ ਹੈ ਉਹ। ਜਿੱਥੇ ਜ਼ਮੀਨ ਹੁੰਦੀ ਹੈ ਉੱਥੇ ਖੂਹ ਪੁੱਟ ਜਾਂਦੇ ਨੇ, ਉੱਥੇ ਡੂੰਘਿਆਈ ਹੋ ਜਾਂਦੀ ਹੈ। ਇਹ ਉਸ ਪਰਮਾਤਮਾ ਦੀ ਖੇਡ ਹੈਗੀਆਂ ਕਿ ਕਈਆਂ ਨੂੰ ਉਹ ਧਰਤੀ ਤੋਂ ਚੁੱਕ ਕੇ ਅਸਮਾਨ 'ਤੇ ਚੜ੍ਹਾ ਦਿੰਦਾ ਅਤੇ ਕਈਆਂ ਨੂੰ ਅਸਮਾਨ ਤੋਂ ਸੁੱਟ ਦਿੰਦਾ। ਭਾਓ ਇਹ ਵੀ ਕਈਆਂ ਦਾ ਕਾਰੋਬਾਰ ਬੜੀ ਛੇਤੀ ਉੱਤੇ ਚੜ੍ਹ ਜਾਂਦਾ ਅਤੇ ਕਈਆਂ ਨੂੰ ਉੱਤੇ ਚੜ੍ਹਿਆਂ ਨੂੰ ਉਹ ਥੱਲੇ ਸੁੱਟ ਕੇ ਮਾਰ ਦਿੰਦਾ। ਬਸ ਇਹ ਉਹਦੀ ਖੇਡ ਹੈ, ਉਹਦੇ ਕੋਤਕ ਨੇ, ਤਾਂ ਉਹਨੂੰ ਰੋਕ ਵੀ ਕੋਈ ਨਹੀਂ ਸਕਦਾ, ਨਾ ਉਸਨੂੰ ਕਿਸੇ ਦੀ ਸਲਾਹ ਲੈਣੀ, ਉਹ ਸਲਾਹ ਵੀ ਲੈਣ ਦੀ ਲੋੜ ਨਹੀਂ ਹੁੰਦੀ ਉਸਨੂੰ। ਦੁਨਿਆਵੀ ਤੌਰ 'ਤੇ ਕੋਈ ਕੰਮ ਕਰੇ ਬੰਦਾ, ਕੋਈ ਵੱਡਾ ਕੰਮ ਕਰਨਾ ਹੋਵੇ, ਘਰ 'ਚ ਬੈਠ ਕੇ ਬੰਦਾ ਸਲਾਹ ਮਸ਼ਵਰਾ ਕਰਦਾ ਹੈ ਆਪਣੇ ਧੀ ਪੁੱਤਰਾਂ ਨਾਲ, ਆਪਣੇ ਜੀਵਨ ਸਾਥੀ ਨਾਲ, ਪਰਿਵਾਰ ਨਾਲ ਸਲਾਹ ਮਸ਼ਵਰਾ ਕਰਦਾ, ਭਾਈ ਇਹ ਕੰਮ ਕਰੀਏ ਕਿ ਨਾ ਕਰੀਏ, ਮਤਾ ਪਕਾ ਕੇ ਫਿਰ ਉਹ ਕੰਮ ਕਰਦੇ ਨੇ। ਪਰ ਪਰਮਾਤਮਾ ਨੂੰ ਕੋਈ ਮਤਾ ਪਕਾਉਣ ਦੀ ਲੋੜ

ਨਹੀਂ ਪੈਂਦੀ, ਉਸ ਨੂੰ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ ਪੈਂਦੀ, ਉਸਨੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਇਹ ਕੰਮ ਮੈਂ ਕਰਾਂ ਕਿ ਨਾ ਕਰਾਂ, ਕਿਉਂਕਿ ਉਹ ਆਪ ਸਮਰੱਥ ਹੈ। ਕਿੰਨਾ ਸਮਰੱਥ ਹੈ ਉਹ ਵੀ ਗੁਰਬਾਣੀ ਨੂੰ ਪੁੱਛ ਲਈਏ, ਕਿੰਨਾ ਸਮਰੱਥ ਹੈ। ਖਿਨਮੈ ਅਵਰ ਖਿਨੈਮੈ ਅਵਰਾ ਅਚਰਜ ਚਲਤ ਤੁਹਾਰੇ ਵਾਹਿਗੁਰੂ ਜੀ, ਤੂੰ ਇੱਕ ਪਲ ਵਿੱਚ ਕੁਝ ਹੋਰ ਤੋਂ ਕੁਝ ਹੋਰ ਕਰਨ ਦੇ ਸਮਰੱਥ ਹੈ, ਤੇ ਉਹ ਕਰ ਦਿੰਦਾ ਹੈ। ਤੇ ਸਤਿਗੁਰੂ ਜੀ

ਕਰਕੇ ਲਾਭ ਮਿਲਦਾ ਹੈ। ਲਾਭ ਕੀ ਮਿਲਦਾ ਹੈ? ਉਸ ਪਰਮਾਤਮਾ ਦਾ ਪਿਆਰ ਮਿਲਦਾ ਹੈ। ਜਿਸ ਨੂੰ ਉਸ ਪਰਮਾਤਮਾ ਦਾ ਪਿਆਰ ਮਿਲ ਜਾਵੇ ਉਸ ਨੂੰ ਆਤਮਕ ਆਨੰਦ ਬਣ ਜਾਂਦਾ ਹੈ। ਆਨੰਦ ਇੱਕ ਇਹੋ ਜਿਹੀ ਸਹਿ ਹੈ, ਮੈਂ ਫਿਰ ਹੋਰ ਜ਼ਿਕਰ ਥੋੜਾ ਜਿਹਾ ਕਰ ਦੇਵਾਂ, ਜਿੱਥੇ ਦੁਨੀਆਵੀ ਸੁੱਖ ਸੁਵਿਧਾਵਾਂ ਅੱਜ ਹੈਗੀਆਂ ਕੱਲ ਨਹੀਂ ਹੈਗੀਆਂ, ਆਨੰਦ ਜਿਸ ਨੂੰ ਬਣ ਗਿਆ, ਅੰਦਰ ਦਾ ਸਕੂਨ ਮਿਲ ਗਿਆ, ਉਹ ਰਾਹ 'ਚ ਪੈਦਲ ਜਾਂਦਾ ਵੀ ਆਨੰਦ ਵਿੱਚ ਰਹਿੰਦਾ ਹੈ। ਉਹ ਸੋਹਣੇ ਮਹਿਲ ਨਹੀਂ, ਉਹ ਟੁੱਟੀ ਕੁੱਲੀ ਇੱਕ ਝੁੱਗੀ 'ਚ, ਇੱਕ ਛੱਪੜ ਛੋਟੀ ਜੀ ਛੱਪਰੀ 'ਚ ਰਹਿ ਕੇ ਵੀ ਉਹ ਸੁੱਖ ਮਾਣਦਾ, ਆਨੰਦ ਮਾਣਦਾ, ਉਹਦੇ 'ਚ ਵੀ ਖੁਸ਼ ਰਹਿੰਦਾ ਹੈ, ਉਹਦੇ 'ਚ ਵੀ ਖੁਸ਼ ਰਹਿੰਦਾ, ਛੋਟੀ ਜਿਹੀ ਕੁੱਲੀ 'ਚ ਰਹਿ ਕੇ ਵੀ ਖੁਸ਼ ਰਹਿੰਦਾ। ਉਹ ਕਹਿੰਦਾ ਮੇਰੇ ਮਾਲਕਾ ਇਹ ਤੇਰੀ ਦਾਤ ਹੈ, ਕਿਉਂਕਿ ਉਸਦੇ ਅੰਦਰ ਇੱਕ ਅਵਸਥਾ ਬਣ ਗਈ, ਜੋ ਰਾਜ ਦੇਹੇ ਤਾਂ ਕਮਨ ਵਡਾਈ। ਮੇਰੇ ਮਾਲਕ ਜੀ, ਜੇ ਤੂੰ ਮੈਨੂੰ ਰਾਜ ਭਾਗ ਦੇ, ਜੇ ਤੂੰ ਮੈਨੂੰ ਰਾਜ 'ਤੇ ਬਹਾਲੇ, ਤਾਂ ਮੇਰੀ ਵਡਿਆਈ ਨਹੀਂ, ਵਡਿਆਈ ਤੇਰੀ ਹੈ, ਵਡਿਆਈ ਤੇਰੀ ਹੈ। ਮੈਂ ਇਹੀ ਕਹਾਂਗਾ ਮੇਰੇ ਮਾਲਕ ਨੇ ਮੈਨੂੰ ਰਾਜ 'ਤੇ ਬਹਾਲਿਆ, ਜੋ ਭੀਕ ਮੰਗਾਵੇ ਤਾਂ ਕਿਆ ਘਟ ਜਾਈ, ਜੇ ਤੂੰ ਮੇਰੇ ਤੋਂ ਦਰ ਦਰ ਦੀ ਭੀਕ ਮੰਗਾਵੇ ਤਾਂ ਮੇਰਾ ਨਹੀਂ ਕੁਝ ਘਟਣਾ, ਮੈਂ ਤਾਂ ਬਸ ਤੇਰੇ ਭਰੋਸੇ ਤੇ ਹੈਗਾ, ਤੇਰੇ ਆਸਰੇ ਤੇ। ਮਾਲਕਾ ਮੈਂ ਤਾਂ ਤੇਰਾ ਹੋ ਗਿਆ, ਜਿਵੇਂ ਤੂੰ ਰੱਖਣਾ ਰੱਖ ਲੈ, ਜਿਉ ਭਾਵੈ ਤਿਉ ਰੱਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਮੈਂ ਤਾਂ ਤੇਰੀ ਸ਼ਰਨ ਵਿੱਚ ਆ ਗਿਆ ਮੇਰੇ ਮਾਲਕਾ, ਜਿਵੇਂ ਤੇਰੀ ਮਰਜ਼ੀ ਹੋਵੇ ਮੈਨੂੰ ਰੱਖ ਲੈ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਆਮ ਬੰਦੇ ਨੂੰ ਫਰਕ ਪੈਂਦਾ ਹੈ, ਆਮ ਬੰਦਾ ਕਹਿੰਦਾ ਲਓ ਜੀ ਇਹਨੇ ਥੋੜਾ ਜਿਹਾ ਮੈਨੂੰ ਕੜਵਾ ਬੋਲ ਬੋਲਦੇ ਆ, ਮੇਰੀ ਤਾਂ ਬੇਇੱਜ਼ਤੀ ਕਰ ਦਿੱਤੀ। ਨਹੀਂ ਜੀ, ਪਰਮਾਤਮਾ ਦੇ ਪਿਆਰਿਆਂ ਨੂੰ ਇਹਨਾਂ ਗੱਲਾਂ ਤੋਂ ਕੋਈ ਲੈਣਾ ਦੇਣਾ ਨਹੀਂ ਰਹਿ ਜਾਂਦਾ। ਤੇ ਗੁਰਦੇਵ ਪਾਤਸ਼ਾਹ ਪਹਿਲੇ ਪਦੇ ਵਿੱਚ ਸਮਝਾਉਂਦੇ ਨੇ, ਕਹਿਣ ਲੱਗੇ ਮਨ ਰਾਤੋਂ ਹਰ ਨਾਏ ਸੱਚ ਵਖਾਣਿਆ। ਮਨ ਰਾਤੋਂ, ਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ ਦੇ ਪਿਆਰ ਵਿੱਚ ਰਤ ਗਿਆ, ਪਿਆਰ ਵਿੱਚ ਭਿੱਜ ਗਿਆ, ਉਹ ਪਰਮਾਤਮਾ ਦੇ ਗੁਣਗਾਨ ਕਰਦੇ ਨੇ, ਵਖਾਣਿਆ ਵਖਿਆਣ ਕਰਦੇ ਨੇ। ਕਿਸ ਚੀਜ਼ ਦਾ? ਪਰਮਾਤਮਾ ਦੇ ਨਾਮ ਦਾ, ਪਰਮਾਤਮਾ ਦੀ ਸਿਫਤਾਂ ਕਰਦੇ ਨੇ। ਲੋਕਾਂ ਦਾ ਕਿਆ ਜਾਏ ਜਾਂ ਤੁਦ ਭਾਣਿਆ। ਵਾਹਿਗੁਰੂ ਜੀ, ਜਿਹੜੇ ਤੇਰਾ ਨਾਮ ਜਪਦੇ ਨੇ, ਤੇਰੀ ਸਿਫਤਾਂ ਕਰਦੇ ਨੇ, ਫਿਰ ਜੇ ਉਹਨਾਂ ਦਾ ਤੇਰੇ ਨਾਲ ਪਿਆਰ ਬਣ ਗਿਆ ਫਿਰ ਲੋਕਿਆਂ ਦਾ ਕੀ ਨੁਕਸਾਨ ਹੈ? ਪਰ ਲੋਕਿਆਂ ਨੂੰ ਭਾਉਂਦਾ ਨਹੀਂ, ਸੱਚੀ ਗੱਲ ਇਹ ਹੈ, ਸੱਚ ਜਾਣੀਓ ਇਹ ਦੁਨੀਆ ਨਹੀਂ ਛੱਡਦੀ। ਜੇਕਰ ਕੋਈ ਭਗਤੀ ਬੰਦਗੀ ਨਾ ਕਰੇ, ਇਹ ਦੇਖੋ ਜੀ ਕਦੇ ਵੀ ਰੱਬ ਦਾ ਨਾਂ ਨਹੀਂ ਲੈਂਦਾ, ਤੇ ਜੇ ਕਿਤੇ ਕੋਈ ਰੱਬ ਦਾ ਨਾਮ ਲੈਣ ਲੱਗ ਪਏ, ਇਹ ਦੇਖੋ ਜੀ ਇਹ ਭਗਤੀ ਦਾ ਦਿਖਾਵਾ ਹੀ ਕਰਦਾ ਰਹਿੰਦਾ, ਇਹ ਲੋਕੀ ਨਹੀਂ ਛੱਡਦੇ, ਇਹ ਸੰਸਾਰ ਨਹੀਂ ਛੱਡਦਾ। ਜੇਕਰ ਚੰਗੇ ਰਾਹ ਤੇ ਤੁਰੋ ਇਸਨੇ ਤਾਂ ਨਹੀਂ ਛੱਡਣਾ, ਜੇ ਚੰਗੇ ਰਾਹ ਤੇ ਚਲੋ ਇਸਨੇ ਤਾਂ ਨਹੀਂ ਛੱਡਣਾ। ਇਹ ਦੇਖੋ ਜੀ ਦਿਖਾਵਾ ਹੀ ਕਰਦਾ ਫਿਰੀ ਜਾਂਦਾ, ਲੋੜਵੰਦਾਂ ਦੀ ਸੇਵਾ ਹੀ ਕਰਦਾ ਰਹਿੰਦਾ। ਕਈਆਂ ਨੇ ਤਾਂ ਇਹੀ ਗੱਲ ਕਹਿ ਜਾਣੀ, ਪਰ ਉਹ ਪਰਵਾਹ ਨਹੀਂ ਕਰਦੇ, ਉਹ ਨਹੀਂ ਪਰਵਾਹ ਕਰਦੇ। ਗੁਰੂ ਨਾਨਕ ਸਾਹਿਬ ਜੀ ਨੂੰ ਕੀ ਕੋਈ ਨਹੀਂ ਕਿਹਾ? ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਭਾਇਆ ਦੀਵਾਨਾ ਸਾਹਕਾ ਨਾਨਕ, ਉਹਨਾਂ ਕੀ ਕੁਝ ਨਹੀਂ ਕਿਹਾ। ਇਹ ਲੋਕੀ ਤਾਂ ਉਸਨੂੰ ਨਹੀਂ ਛੱਡਦੇ ਜਿਹੜਾ ਵਾਹਿਗੁਰੂ ਜੀ ਸਭ ਕੁਝ ਦੇਈ ਜਾਂਦਾ, ਇਹ ਤਾਂ ਕਈ ਵਾਰ ਉਸਨੂੰ ਵੀ ਬੜਾ ਕੁਝ ਕਹਿ ਜਾਂਦੇ, ਪਰ ਉਸਦੇ ਪਿਆਰੇ ਨਾ ਦੁੱਖ ਵਿੱਚ ਸੁੱਖ ਵਿੱਚ ਨਫੇ ਵਿੱਚ ਘਾਟੇ ਵਿੱਚ ਉਸ ਪਰਮਾਤਮਾ ਦਾ ਦਰ ਨਹੀਂ ਛੱਡਦੇ, ਉਹਦੀ ਸਿਫਤਾਂ ਨਹੀਂ ਛੱਡਦੇ, ਉਹ ਗਿੱਸਾ ਗੁੱਸਾ ਗਿੱਲਾ ਉਹ ਸਿਕਵਾ ਨਹੀਂ ਕਰਦੇ। ਫਿਰ ਕਹਿੰਦੇ ਨੇ ਅਗਲੇ ਪਦੇ ਵਿੱਚ ਗੁਰਦੇਵ

ਆ ਰਿਹਾ ਨਾ, ਇਹ ਜਿਹੜਾ ਕੰਮ ਹੈ ਤੇਰੀ ਭਗਤੀ ਵਾਲਾ ਜਿਹੜਾ ਕੰਮ ਹੈ ਨਾ, ਇਹ ਬਹੁਤ ਪਿਆਰਾ ਹੈ, ਸਦਾ ਕਾਇਮ ਰਹਿਣ ਵਾਲੀ ਤੇਰੀ ਭਗਤੀ ਹੈ, ਤੇ ਤੂੰ ਕਿਰਪਾ ਕਰ ਮੈਨੂੰ ਭਗਤੀ ਦੀ ਦਾਤ ਦੇ। ਜਿੱਥੇ ਆਪਾਂ ਦੁਨੀਆਵੀ ਖਜ਼ਾਨੇ ਮੰਗਦੇ ਨਾ, ਉੱਥੇ ਭਜਨ ਬੰਦਗੀ ਦੀ ਪ੍ਰੇਮਾ ਭਗਤੀ ਦੀ ਦਾਤ ਵੀ ਜ਼ਰੂਰ ਮੰਗਿਆ ਕਰੋ, ਇਹ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ। ਹਉ ਜੀਵਾ ਤੁਦ ਸਾਲਾਂ ਕੇ ਮੈਂ ਟੇਕ ਆਧਾਰ ਤੂੰ, ਵਾਹਿਗੁਰੂ ਜੀ ਹਉ ਜੀਵਾਂ ਤੁਦ ਸਾਲਾਂ ਕੇ, ਮੇਰਾ ਇਹ ਜੀਵਨ ਤੇਰੀ ਸਿਫਤਾਂ ਕਰ ਕਰਕੇ ਬਤੀਤ ਹੋਵੇ। ਕਿਉਂ? ਕਿਉਂਕਿ ਮੇਰੀ ਤਾਂ ਤੂੰ ਹੀ ਟੇਕ ਹੈ, ਤੂੰ ਹੀ ਆਸਰਾ ਹੈ, ਮੇਰਾ ਤਾਂ ਸਹਾਰਾ ਆਸਰਾ ਤੂੰ ਹੀ ਹੈ ਮੇਰੇ ਮਾਲਕ ਜੀ। ਦਰਦ ਸੇਵਕ ਦਰਵਾਨ ਦਰਦ ਤੂੰ ਜਾਣਹੀ, ਦਰ ਸੇਵਕ ਦਰਬਾਨ, ਦਰ ਦਾ ਭਾਉ ਹੈ ਤੇਰੇ ਦਾਤੇ, ਜਿਹੜਾ ਤੇਰਾ ਸੇਵਕ ਤੇਰੇ ਦਰ ਨੂੰ ਮਲ ਕੇ ਬਹਿ ਜਾਵੇ ਵੀ ਮੈਂ ਆਪਣੇ ਮਾਲਕ ਦਾ ਦਰ ਨਹੀਂ ਛੱਡਣਾ, ਮੈਂ ਦੁੱਖ ਵਿੱਚ ਸੁੱਖ ਵਿੱਚ ਆਪਣੇ ਮਾਲਕ ਦਾ ਦਰ ਨਹੀਂ ਛੱਡਣਾ, ਭਾਉ ਆਪਣੇ ਮਾਲਕ ਦੀ ਭਜਨ ਬੰਦਗੀ ਨਹੀਂ ਛੱਡਣੀ। ਤੇ ਕਹਿਣ ਲੱਗੇ ਤੂੰ ਉਹਦੇ ਵਾਸਤੇ ਕੀ ਕਰਦਾ ਹੈ, ਦਰਦ ਤੂੰ ਜਾਣਹੀ, ਤੂੰ ਆਪਣੇ ਸੇਵਕਾਂ ਦਾ ਦਰਦ ਜਾਣਦਾ ਹੈ, ਉਹਨਾਂ ਦੇ ਦੁੱਖ ਸੁੱਖ ਉਹਨਾਂ ਦੀ ਲੋੜ ਨੂੰ ਤੂੰ ਜਾਣਦਾ ਹੈ। ਫਿਰ ਕਹਿੰਦੇ ਨੇ ਭਗਤ ਤੇਰੀ ਹੈਰਾਨ ਦਰਦ ਗਵਾਵਹੀ, ਦਵਾਈ ਵੀ ਦੱਸ ਦਿੱਤੀ ਜੀ। ਕਹਿਣ ਲੱਗੇ ਜਿਹੜੀ ਤੇਰੀ ਭਗਤੀ ਹੈ ਨਾ, ਉਹ ਬੜੀ ਹੈਰਾਨ ਕਰ ਦੇਣ ਵਾਲੀ ਹੈ ਤੇ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੀ ਹੈ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਿਹੜਾ ਬੰਦਾ ਧਿਆਨ ਲਗਾ ਕੇ ਪ੍ਰੇਮ ਨਾਲ ਭਾਵਨਾ ਲੈ ਕੇ ਸਤਿਗੁਰਾਂ ਦੀ ਇਸ ਪਾਵਨ ਬਾਣੀ ਨੂੰ ਸੁਣੇ ਤੇ ਕਹਿਣ ਲੱਗੇ ਉਹਦੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਨੇ। ਕਿਉਂ? ਕਿਉਂਕਿ ਇਹ ਪਾਵਨ ਬਾਣੀ ਪਰਮਾਤਮਾ ਦੇ ਬਾਰੇ ਦੱਸਦੀ ਹੈ, ਇਹ ਪਾਵਨ ਬਾਣੀ ਪਰਮਾਤਮਾ ਦੀ ਸਿਫਤ ਸਲਾਹ ਦੀ ਪਾਵਨ ਬਾਣੀ ਹੈ। ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਜਿਸ ਹਿਰਦੇ ਵਿੱਚ ਇਹ ਧੁਰ ਦਰਗਾਹ ਤੋਂ ਪਰਮਾਤਮਾ ਦੀ ਸਿਫਤ ਸਲਾਹ ਦੀ ਪਾਵਨ ਬਾਣੀ ਜਿਸ ਹਿਰਦੇ ਵਿੱਚ ਵਸ ਜਾਵੇ, ਕਹਿਣ ਲੱਗੇ ਉਹਦੇ ਸਾਰੇ ਚਿੰਤਾ ਝੋਰੇ ਇਹ ਦੂਰ ਕਰ ਦਿੰਦੀ ਹੈ। ਤਿੰਨ ਸਗਲੀ ਚਿੰਤ, ਧਿਆਨ ਕਰੀਓ, ਹੋਰ ਸਗਲੀ ਵਰਤਿਆ ਸ਼ਬਦ ਸਤਿਗੁਰਾਂ ਨੇ, ਇੱਕ ਦੋ ਨਹੀਂ ਕਿਹਾ ਭਾਈ ਉਹਦੇ ਦੋ ਚਾਰ ਦੁੱਖ ਦੂਰ ਕਰ ਦੇਗੀ, ਨਹੀਂ, ਸਾਰੀ ਚਿੰਤਾ ਝੋਰੇ ਸਾਰੇ ਦੁੱਖ ਉਹਦੇ ਦੂਰ ਕਰ ਦਿੰਦੀ ਇਹ ਗੁਰਬਾਣੀ। ਤੇ ਪਾਤਸ਼ਾਹ ਅੱਗੇ ਕਹਿੰਦੇ ਨੇ, ਕਹਿਣ ਲੱਗੇ ਦਰਗਾਹ ਨਾਮ ਹਦੂਰ ਗੁਰਮੁਖ ਜਾਣ ਸੀ। ਗੁਰੂ ਦੀ ਸ਼ਰਨ ਵਿੱਚ ਆ ਕੇ ਇਹ ਗੱਲ ਸਮਝ ਆਉਂਦੀ ਹੈ ਕਿ ਪਰਮਾਤਮਾ ਦੇ ਦਰ ਤੇ ਪਰਮਾਤਮਾ ਦੀ ਹਜ਼ੂਰੀ ਦੇ ਅੰਦਰ ਉਸਦਾ ਨਾਮ ਹੀ ਪ੍ਰਵਾਨ ਹੁੰਦਾ ਹੈ, ਉਹਦੀ ਸਿਫਤ ਸਲਾਹ ਹੀ ਪ੍ਰਵਾਨ ਹੁੰਦੀ ਹੈ। ਵੇਲਾ ਸੱਚ ਪ੍ਰਵਾਨ ਸ਼ਬਦ ਪਛਾਣ ਸੀ, ਵੇਲਾ ਸੱਚ ਪ੍ਰਵਾਨ ਸ਼ਬਦ ਪਛਾਣ ਸੀ। ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਗੱਲ ਪਛਾਣ ਲਈ, ਗੁਰੂ ਦੇ ਸ਼ਬਦ ਨੂੰ ਗੁਰੂ ਦੇ ਉਪਦੇਸ਼ ਨੂੰ ਜਾਣ ਲਿਆ, ਪਹਿਚਾਣ ਲਿਆ, ਸਮਝ ਲਿਆ, ਕਹਿਣ ਲੱਗੇ ਉਸ ਮਨੁੱਖ ਦਾ ਇਹ ਜੀਵਨ ਇਹ ਸਫਲ ਹੋ ਜਾਂਦਾ ਹੈ, ਪ੍ਰਵਾਨ ਹੋਣ ਜੋਗਾ ਹੋ ਜਾਂਦਾ ਹੈ। ਸਤ ਸੰਤੋਖ ਕਰ ਪਾਉ ਤੁਸਾਂ ਹਰ ਨਾਮ ਸੇ, ਸਤ ਸੰਤੋਖ ਕਰ ਪਾਉ। ਪਰਮਾਤਮਾ ਦੀ ਭਜਨ ਬੰਦਗੀ ਕਰਨ ਵਾਲਾ ਬੰਦਾ ਸੰਤੋਖੀ ਬਣ ਜਾਂਦਾ ਹੈ, ਉਹ ਸੱਚ ਦਾ ਧਾਰਨੀ ਬਣ ਜਾਂਦਾ ਹੈ, ਉਹ ਪਰਮਾਤਮਾ ਦੇ ਨਾਲ ਪਿਆਰ ਕਰਦਾ ਹੈ, ਇਸ ਨੂੰ ਉਹ ਜੀਵਨ ਸਫਰ ਦੀ ਖਰਚੀ ਬਣਾ ਲੈਂਦਾ ਹੈ, ਭਾਉ ਇਕੱਠਾ ਕਰ ਲੈਂਦਾ ਹੈ। ਖਰਚ ਸਤਿਗੁਰ ਸੇਵ ਖਰਚ ਹਰ ਬੰਧੋ ਮਤ ਜਾਣੋ ਆਜ ਕੇ ਕਾਲੀ ਕਾਲੀ, ਚੌਥੇ ਪਾਤਸ਼ਾਹ ਜੀ ਦਾ ਵਚਨ ਹੈ। ਕਹਿਣ ਲੱਗੇ ਪਿਆਰਿਓ, ਸਤਿਗੁਰੂ ਦੀ ਦਸੀ ਕਾਰ ਕਰਕੇ ਇਹ ਖਰਚੀ ਪੱਲੇ ਬੰਨ ਲਓ, ਇੱਥੇ ਵੀ ਖਰਚ ਲਓ ਤੇ ਅੱਗੇ ਵੀ ਕੰਮ ਆਉਂਦੀ ਹੈ। ਇਹ ਗੁਰਦੇਵ ਅੱਗੇ ਕਹਿੰਦੇ ਨੇ, ਮਨੋ ਛੋੜ ਵਿਕ ਵਿਕਾਰ ਸੱਚਾ ਸੱਚ ਦੇ, ਮਨੋ ਛੋੜ ਵਿਕਾਰ, ਹੇ ਭਾਈ ਆਪਣੇ ਮਨ ਤੋਂ ਨਾ ਵਿਕਾਰ ਛੱਡ ਦਿਓ। ਕਿਹੜਾ ਛੱਡਦਾ? ਜਿਹੜਾ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਦਾ ਹੈ ਤੇ ਸੱਚ ਦੇ, ਉਹ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਹੈ, ਵਾਹਿਗੁਰੂ ਜੀ ਤੇਰਾ ਨਾਮ ਸੱਚਾ ਹੈ, ਮੈਨੂੰ ਉਹ ਦਿਓ, ਤੇਰੀ ਪ੍ਰੇਮਾ ਭਗਤੀ ਮੈਨੂੰ ਬਖਸ਼ ਦਿਓ,
ਸੱਚੇ ਸੱਚਾ ਨੇ ਸੱਚੇ ਲਾਇਆ। ਫਿਰ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪਣੇ ਪਿਆਰਿਆਂ ਨਾਲ ਪਿਆਰ ਕਰਦਾ ਹੈ, ਆਪੇ ਕਰੇ ਨਿਆਓ ਜੋ ਤਿਸ ਪਾਇਆ। ਉਹ ਆਪ ਹੀ ਫੈਸਲਾ ਕਰਦਾ ਵੀ ਇਹ ਜਿਹੜਾ ਨਾਮ ਧਨ ਹੈ, ਇਹ ਜਿਹੜੀ ਭਗਤੀ ਦੀ ਦਾਤ ਹੈ, ਇਹ ਕਿਸ ਨੂੰ ਦੇਣੀ ਹੈ। ਇਹ ਕਹਿਣ ਲੱਗੇ ਜਿਹੜਾ ਉਸ ਪਰਮਾਤਮਾ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਸੇ ਨੂੰ ਉਹ ਪਰਮਾਤਮਾ ਇਹ ਭਜਨ ਬੰਦਗੀ ਦੀ ਦਾਤ ਬਖਸ਼ਦਾ ਹੈ, ਨਾਮ ਦੀ ਦਾਤ ਬਖਸ਼ਦਾ ਹੈ। ਸੱਚੇ ਸੱਚੇ ਦਾਤ ਦੇ ਦਿਆਲ ਹੈ। ਸੱਚੇ ਸੱਚੀ ਦਾਤ, ਇਹ ਜਿਹੜੀ ਦਾਤ ਹੈ, ਨਾਮ ਦੀ ਦਾਤ, ਪ੍ਰੇਮ ਦੀ ਦਾਤ, ਪ੍ਰੇਮਾ ਭਗਤੀ ਦੀ ਦਾਤ, ਇਹ ਸਦੀ ਵੀ ਕਾਇਮ ਰਹਿਣ ਵਾਲੀ ਹੈ। ਕਹਿਣ ਲੱਗੇ ਦੇਹ ਦਿਆਲ ਹੈ, ਉਹ ਪਰਮਾਤਮਾ ਦਿਆਲੂ ਹੋ ਕੇ ਆਪਣੇ ਪਿਆਰਿਆਂ ਨੂੰ ਬਖਸ਼ਦਾ ਹੈ, ਦਿੰਦਾ ਉਹਨਾਂ ਨੂੰ ਹੈ ਜਿਨ੍ਹਾਂ ਦੇ ਉੱਤੇ ਉਹ ਦਿਆਲੂ ਹੁੰਦਾ ਹੈ। ਤਿਸ ਸੇ ਵੀ ਦਿਨ ਰਾਤ ਨਾਮ ਅਮੋਲ ਹੈ। ਉਸ ਪਰਮਾਤਮਾ ਦਾ ਨਾਮ ਬੜਾ ਅਮੋਲਕ ਹੈ, ਬੜਾ ਕੀਮਤੀ ਹੈ। ਕਹਿਣ ਲੱਗੇ ਮੈਂ ਦਿਨ ਰਾਤ ਉਸ ਪਰਮਾਤਮਾ ਨੂੰ ਸਿਮਰਦਾ ਰਹਾਂ। ਤੂੰ ਉੱਤਮ ਆਓ ਨੀਚ ਸੇਵਕ ਕਾਂਡੀਆ। ਵਾਹਿਗੁਰੂ ਜੀ, ਬੜੇ ਹੈਰਾਨ ਕਰ ਦੇਣ ਵਾਲੀ ਗੱਲ ਹੈ। ਕਹਿਣ ਲੱਗੇ ਤੂੰ ਉੱਤਮ, ਤੂੰ ਬਹੁਤ ਮਹਾਨ ਹੈ, ਤੂੰ ਬਹੁਤ ਵੱਡਾ ਹੈ। ਤੇ ਕਹਿਣ ਲੱਗੇ ਪਰਮਾਤਮਾ ਦੇ ਸੇਵਕ, ਉਹਦੇ ਭਗਤ ਜਨ ਇਸ ਤਰ੍ਹਾਂ ਕਹਿੰਦੇ ਨੇ। ਕਹਿਣ ਲੱਗੇ ਖਾਓ ਨੀਚ, ਵਾਹਿਗੁਰੂ ਜੀ ਮੈਂ ਤਾਂ ਨੀਚ ਹੈਗਾ, ਮੈਂ ਗਰੀਬ ਹੈਗਾ, ਤੂੰ ਬਹੁਤ ਉੱਚਾ ਹੈ, ਤੂੰ ਬਹੁਤ ਵੱਡਾ ਹੈ, ਮੈਂ ਬੜਾ ਗਰੀਬ ਹਾਂ, ਪਰ ਫਿਰ ਵੀ ਮੈਂ ਤੇਰਾ ਸੇਵਕ ਅਖਵਾਉਂਦਾ ਹਾਂ। ਇਹ ਬੜੀ ਮਾਣ ਵਾਲੀ ਗੱਲ ਹੈ, ਵਾਹਿਗੁਰੂ ਜੀ ਮੈਂ ਫਿਰ ਵੀ ਤੇਰਾ ਸੇਵਕ ਅਖਵਾਉਂਦਾ ਹਾਂ, ਤੂੰ ਆਪਣਾ ਸੇਵਕ ਬਣਾ ਲੈਂਦਾ ਹੈ ਫਿਰ ਵੀ। ਅਖੀਰਲੀ ਤੁਕ ਵਿੱਚ ਗੁਰਦੇਵ ਕਹਿੰਦੇ ਨੇ, ਨਾਨਕ ਨਦਰ ਕਰੇ ਮਿਲੇ ਸੱਚ ਵਾਂਡਿਆ। ਨਾਨਕ, ਨਾਨਕ ਦਾ ਕੱਕਾ ਬਿਲਕੁਲ ਮੁਕਤਾ ਹੈ, ਕੋਈ ਮਾਤਰਾ ਨਹੀਂ ਲੱਗੀ। ਸੰਬੋਧਨ ਹੈ ਗੁਰਬਾਣੀ ਵਿਆਕਰਣ ਮੁਤਾਬਕ, ਇਹ ਸੰਬੋਧਨ ਹੈ ਨਾਨਕ। ਕਿਤੇ ਥੋੜਾ ਜਿਹਾ ਵਿਸਰਾਮ ਦੇ ਕੇ ਪਾਠ ਕਰਨਾ ਹੈ। ਇਹ ਨਾਨਕ ਨਦਰ ਕਰੇ ਉਹਨਾਂ ਦੇ ਉੱਤੇ, ਉਹ ਪਰਮਾਤਮਾ ਆਪ ਮਿਹਰ ਭਰੀ ਨਜ਼ਰ ਕਰਦਾ ਹੈ। ਮਿਲੇ ਸੱਚ ਵਾਂਡਿਆ, ਕਹਿਣ ਲੱਗੇ ਜਿਹੜੇ ਉਸ ਪਰਮਾਤਮਾ ਤੋਂ ਵਿਛੜੇ ਹੋਏ ਹੁੰਦੇ ਨੇ, ਉਹਨਾਂ ਦਾ ਵੀ ਪਰਮਾਤਮਾ ਆਪ ਮੇਲ ਕਰ ਲੈਂਦਾ ਹੈ, ਭਾਉ ਉਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ, ਸਾਡੀ ਸਾਰਿਆਂ ਦੀ ਅਰਦਾਸ ਹੈ, ਇਹ ਕਿਰਪਾ ਸਾਡੇ ਸਾਰਿਆਂ 'ਤੇ ਕਰ ਦਿਓ, ਅਸੀਂ ਵੀ ਤੁਹਾਡੇ ਚਰਨਾਂ ਨਾਲ ਜੁੜੇ ਰਹੀਏ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ ਮਿਲੇ ਪੁੱਲਾਂ ਚੁੱਕਾਂ ਦੀ ਖਿਮਾ, ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿ ਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਬਹਿਰਦਾਸ ਜੀਓ ਪਿੰਡ ਸਭ ਤੇਰੀ ਰਾਸ।

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇ ਕੇ ਅਨੁਟ ਕੀਤਾ, ਤਰ੍ਹਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਹਲਵਾਈਆਂ ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਯੁਗ ਯੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਦਾ ਰੱਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਦਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਵਾਰ ਮਿਹਰਾਂ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਹਿਜ ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ, ਉਪਰੰਤ ਆਪ ਜੀ ਨੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ, ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ, ਸ਼੍ਰੀ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਹੋਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਹੀ ਸੰਗਤ ਦੀ ਹਾਜ਼ਰੀ, ਤਿਲ ਫੁਲ ਭੇਟਾ ਕੀਤੀ, ਦਰਕਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਦਾਤਾ ਬਖਸ਼ਣੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਅਭਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲ ਲਈ ਸੰਗਤ ਨੂੰ ਅਰਦਾਸ ਬੇਨਤੀ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗ ਚ ਵਰਤਾਉਣ ਦੀ ਅੱਗੇ ਬਖਸ਼ਣ ਬੇਨਤੀਆਂ, ਗੁਰਮਤਿ ਸਰ ਪ੍ਰਵਾਨ ਕਰਨੀਆਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਦਰ ਸੇਵਕ ਦਰਬਾਨ ਦਰਦ ਤੂੰ ਜਾਣਹੀ ਭਗਤ ਤੇਰੀ ਹੈਰਾਨ ਦਰਦ ਗਵਾਵਹੀ ਦਰਗੈ ਨਾਮ ਹਦੂਰ ਗੁਰਮੁਖ ਜਾਣਸੀ ਵੇਲਾ ਸਚ ਪਰਵਾਨ ਸ਼ਬਦ ਪਛਾਣ

ਜੋਤਿ ਸਪਾਹਿਆ। ਸੱਚੇ ਸੱਚੀ ਦਾਤ ਦੇਹ ਦਇਆਲ ਹੈ, ਤਿਸ ਸੇਵੀ ਦਿਨ ਰਾਤ ਨਾਮ ਅਮੋਲ ਹੈ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੇ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿੱਚ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਵਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆ ਬਾਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀ ਨਾਮ ਦਾਨ ਬਖਸ਼ਣ ਇੱਥੇ ਮਰਤਬ ਦੀਵਾਨ ਦੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਭੰ ਗੁਰਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ।

duru va duru va duru va duru va duru va duru va

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

Vahindra, Vahindra, Vahindra, Vahindra, Vahindra, Vahindra.

わー、

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

नाही काछ हो नाही किश आहे न मुरा अवसर लज्जा राखिल सदना जन तुरा।

ਬਾਬਾ ਆਇਆ ਹੈ ਉੱਠ ਚੱਲਣਾ, ਉਹ ਜਗ ਝੂਠ ਪਸਾਰੋ ਵਾ, ਸੱਚਾ ਕਰ ਸੱਚੜਾ ਸੇਵੀਐ, ਕਹੀਐ ਜਿਉ ਸੁਣੇ ਕਰ ਕਾਊ। ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰੋ ਵਾ, ਸੱਚਾ ਕਰ ਸੱਚੜੈ ਸੇਵੀਐ, ਸੱਚਾ ਖਰਾ ਸਚਿਆਰੋ ਵਾ, ਕੂੜ ਲੱਭ ਜਾਂ ਥਾਏ ਨਾ ਪਾਸੇ, ਅੱਗੇ ਲਏ ਨਾ ਠਾਓ,

ਇਨ ਸੈ ਜਗ ਸਵਾਏ ਲਭ ਧੰਦੈ ਮਾਇਆ ਜਗਤ ਪੁਰਾਇਆ ਕਾਲ ਖੜਾ ਰੂ ਆਏ ਬਾਬਾ ਆਮ ਹੋ ਭਾਈਓ ਗੱਲ ਮਿਲੈ ਮਿਲ ਮਿਲ ਦੇਹ ਅਸੀਸਾਂ ਹੈ ਬਾਬਾ ਸੱਚੜਾ ਮੇਲ ਨ ਚੁੱਕੇ ਪ੍ਰੀਤਮ ਕੀਆਂ ਦੇ ਅਸੀਸਾਂ ਹੈ ਅਸੀਸਾਂ ਦੇਵ ਹੋ ਭਗਤ ਕਰੇਵ ਹੋ ਮਿਲਿਆ ਕਾ ਕਿਆ ਮਿਲੂ ਇੱਕ ਪੂਲੇ ਨਾਵੋ ਥੇਹੋ ਥਾਵੋ ਗੁਰਸਬ ਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸੱਚ ਹੈ ਵੇਸੋ ਸਾਜਨ ਸੈਣ ਮਿਲੋ ਸੰਜੋਗੇ ਗੁਰਮਿਲ ਖੋਲੇ ਫਾਸੇ ਬਾਬਾ ਨਾਂਗੜਾ ਹੈ ਜਗ ਨਾਂਗੜਾ ਆਇਆ ਹੈ ਜਗ ਮੈਂ ਦੁੱਖ ਸੁੱਖ ਲੇਖ ਲਿਖਾਇਆ ਲਿਖੜਿਆ ਸਾਹਾ ਨਾ ਟਲੇ ਜਿਹੜਾ ਪੁਰਬ ਕਮਾਇਆ ਲਿਖਿਆੜਾ ਸਾਹਾ ਨਾ ਟਲੇ ਜਿਹੜਾ ਪੁਰਬ ਕਮਾਇਆ ਮੈਂ ਸੱਚ ਲਿਖਿਆ ਅੰਮ੍ਰਿਤ ਵਿਖਿਆ ਜਿਤਲਾ

ਕਿਸੈ ਰੋਵਣਾ ਜਾਣੀ ਅੜਾ ਬੰਦ ਪਠਾਇਆ ਹੈ ਲਿਖਿਆ ਲੇਖ ਨਾ ਮੇਟੀਐ ਦਰ ਹਕਾਰੜਾ ਆਇਆ ਹੈ ਹਕਾਰਾ ਆਇਆ ਜਾਂ ਤਿਸ ਪਾਇਆ ਰੁਨੀ ਰੋਵਣ ਹਾਰੇ ਪੁੱਤ ਪਾਈ ਪਾਤੀ ਜੈ ਰੋਵੈ

ਜਾਣ ਸਜਾਣਾ ਰੋਵ ਹੈ ਸੱਚ ਸੰਭਾਲੇ ਪੈਰੋ ਵੇ ਗੁਣਸਾਰ ਸੰਭਾਲੇ ਕੋ ਮਰੇ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵੈ ਸੱਚ ਸੰਭਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਹਲਾ ਮਨ ਝੂਠੇ ਤਨ ਝੂਠ ਹੈ ਜੇ ਹਵਾ ਝੂਠੀ ਹੋਏ ਮੁਖ ਝੂਠੇ ਝੂਠ ਬੋਲਣਾ ਕਿਉਂਕਿ ਸੁੱਚਾ ਹੋਏ ਬਿਨ ਸਭ ਸ਼ਬਦ ਨ ਮਾਂਜੀਏ ਸਾਚੇ ਤੇ ਸੁਚ ਹੋਏ ਮੁੰਦੇ ਗੁਣਹੀਨ ਸੁਖ ਦੇਹ ਕਿਹੇ ਕਿ ਪੈ ਰਲੀਆ ਰਸਮਾਨ ਸੀ ਸੱਚ ਸ਼ਬਦ ਸੁਗਨੇ ਰਾਹ ਪਿਰ ਪਰਦੇਸ ਜੇ ਥੀਏ ਮਨਵਾਂਡੀ ਚੋਰੇ ਜਿਉ ਜਲ ਥੋੜੇ ਮਾਛਲੀ ਕੰਨ ਭਲਾਹਾ ਕਰੇ ਫਿਰ ਪਾਵੇ ਸੁਖ ਪਾਈਏ ਜਾ ਪੇ ਨਦਰ ਕਰੇ ਫਿਰ ਸਲਾਈ ਆਪਣਾ ਸਖੀ ਸਹੇਲੀ ਨਾਲ ਤਨ ਸੋਏ ਮਨ ਮੋਹਿਆ ਰੰਗ ਰਤਨ ਰਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਪੈਰਾਵੇ ਗੁਣ ਨਾਲ ਕਾਮਣ ਕਾਮਨ ਆਵੇ ਖੋਟੀ ਅਵਗਣ ਯਾਰ ਨਾ ਸੁਖ ਪਈਏ ਸਹੁਰੇ ਝੂਠ ਝੂਠ ਜਲੀ ਬੇਕਾਰ ਅਮਣ ਵੰਜਨ ਡਾਖੜੋ ਛੋਟੀ ਗੰਤ ਵਿਸਾਰ ਪਿਰ ਕੀ ਨਾਰ ਸੁਹਾਵਣੀ ਮੁਤੀ ਸੁਖਤ ਸਾਧ ਹਰਕੇ ਪਿਰਕੇ ਕਾਮਨ ਆਵੇ ਬੋਲੇ ਫਾਦਲ ਬਾਦ ਦਰਗਾ ਟੋਈ ਨਾ ਲੈ ਛੁੱਟੀ ਦੂਜੇ ਸਾਧ ਪੰਡਿਤ ਬਾਚੇ ਪੋਥੀਆਂ ਨਾ ਬੂਝੇ ਵਿਚਾਰ ਅਨਕੋ ਮਤੀ ਦੇ ਚੱਲੇ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਭਵੇ ਰਹਿਣੀ ਸ਼ਬਦ ਨ ਸੰਸਾਰ ਕਿਤੇ ਪੰਡਿਤ ਜੋਤ ਕੀ ਬੇਦਾ ਕਰੇ ਵਿਚਾਰ ਵਾਦ ਵਿਰੋਧ ਸਲਹਾਣੇ ਵਾਦੇ ਆਵਣ ਜਾਣ ਮੇਰ ਗੁਰ ਕਰਮ ਨਾ ਛੋੜ ਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਏ ਪੈ ਮੈਂ ਗੁਣ ਨਹੀ ਕੋਏ ਹਰ ਵਰ ਨਾਰ ਸੁਹਾਵਣੀ ਮੈਂ ਭਾਵੇ ਪ੍ਰਭ ਸੋਏ ਨਨ ਸਦ ਮਿਲਾਵਣ ਨਾ ਵਿਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਨ ਸਾਧੀਏ ਤੀਤ ਕੀਚੇ ਵਾਸ ਪੁੰਨਾਂ ਚੰਗਿਆਈਆਂ ਬਿਨ ਸੱਚੇ ਕਿਆ ਤਾਸ ਜਿਹਾ ਰਾਧੇ ਤਿਹਾ ਲੁਣੇ ਬਿਨ ਗੁਣ ਜਨਮ ਵਿਨਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਗੁਣ ਤਿਆਗ ਸਮਾਈਏ ਗੁਰਮਤ ਪੂਰਾ ਸੋਏ ਰਹਾਉ ਬਿਨ ਵਸੀ ਵਪਾਰੀਆਂ ਤੱਕ ਕੁੰਡਾ ਚਾਰ ਮੁੱਲ ਨਾ ਬੂਝੇ ਆਪਣਾ ਵਸਤਰੇ ਕਰਵਾਰ ਬਿਨ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੁੜਿਆਰ ਲਹਾਇਨ ਸੁਨੌਦਨਾ ਪਰਖੇ ਰਦਨ ਵਿਚਾਰ ਵਸਤ ਲਹਿ ਕਰੇ ਆਪਣੇ ਚੱਲੇ ਕਾਰਜ ਸਾਰ ਵਣਜਾਰ ਸੋ ਵਣਜ ਕਰ ਗੁਰਮੁਖਣ ਵਿਚਾਰ ਸੰਤਾ ਸੰਗਤ ਪਾਈਏ ਜੇ ਮੇਲੇ ਮੇਲਣ ਹਾਰ ਮਿਲਿਆ ਹੋਏ ਨਾ ਵਿਛੜੇ ਜਿਸ ਅੰਤਰ ਜੋਤ ਅਪਾਰ ਸੱਚੇ ਆਸਨ ਸੱਚ ਰਹੇ ਸੱਚੇ ਪ੍ਰੇਮ ਪਿਆਰ ਜਿੰਨੀਆਂ ਪਛਾਣਿਆ ਕਰਮੇ ਮਹਿਲ ਸਥਾਏ ਸੱਚੇ ਸਿੱਧੀ ਰਤਿਆ ਸੱਚੋ ਪੱਲੇ ਪਾਏ ਤ੍ਰਿਪੁਣ ਸੋਪ ਜਾਣੀਏ ਸੱਚੋ ਸੱਚੇ ਨਾਹੇ ਸਾਥਨ ਖਰੀ ਸਾਵਣੀ ਜਿਨ ਪਿਰ ਜਾਤਾ ਸੰਗ ਮੈਲੀ ਮੈਲ ਬੁਲਾਈਏ ਸੁਪੈ ਰਾਵੇ ਰੰਗ ਸੱਚ ਸਵਾਗਣ ਸਾ ਭਲੀ ਪਿਰ ਮੋਹੀ ਗੁਣ ਸੰਗ ਪੂਲੀ ਪੂਲੀ ਥਲ ਚੜਾ ਥਲ ਚੜ ਡੂੰਗਰ ਜਾਓ ਮਨ ਮਿੰਟ ਪੂਲੀ ਜੇ ਫਿਰਾਂ ਬਿਨ ਗੁਰ ਬੁਝ ਨਾ ਪਾਓ ਨਾਮ ਪੂਲੀ ਜੇ ਫਿਰਾਂ ਫਿਰ ਫਿਰਿਆ ਵੇ ਜਾਓ ਪੁੱਛੇ ਜਾਏ ਪਧਾਉਆ ਚੱਲੇ ਚੱਕਰ ਹੋਏ ਰਾਜਨ ਜਾਣੇ ਆਪਣਾ ਤਰਕ ਠਾਕਣਾ ਹੋਏ ਨਾਨਕੀ ਕੋਰਾ ਫਰਿਆ ਦੂਜਾ ਯਵਰ ਨ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਏ ਨਿਰਮਲ ਦੇਹ ਸਰੀਰ ਨਿਰਮਲ ਸੱਚੋ ਮਨ ਵਸੇ ਸੋ ਜਾਣੇ ਅਬ ਪੀਰ ਸਜੇ ਦੇ ਸੁਖੋ ਗਲੋ ਨਾ ਲੱਗੇ ਜਮਤੀਰ ਪਾਈ ਰੇ ਮੈਲ ਨਾਈ ਨਿਰਮਲ ਜਨ ਨਾਏ ਨਿਰਮਲ ਸੱਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਹੇ ਰਹਾਉ ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ ਰਵਸਸ ਦੀਪ ਨੂਪ ਜੋਤ ਤ੍ਰਿਪਨ ਜੋਤ ਪਾਰ ਹਟ ਭਟਣ ਗੜ ਕੋਠੜੀ ਸੱਚ ਸੌਂਦਾ ਵਪਾਰ ਗਿਆਨ ਅੰਜਨ ਪੈ ਪੰਜਨ ਦੇਖ ਨਿਰੰਜਨ ਭਾਏ ਗੁਤ ਪ੍ਰਗਟ ਸਭ ਜਾਣੀਏ ਜੇ ਮਨ ਰੱਖੇ ਠਾਹੇ ਐਸਾ ਸਤਿਗੁਰ ਜੇ ਮਿਲੇ ਤਾਂ ਸਹਿਜੇ ਲੇ ਮਿਲਾਏ ਕਸਕਸ ਵੱਟੀ ਲਾਈਏ ਪਰ ਖੇਤ ਚਿਤ ਲਾਹੇ ਖੋਟੇ ਟੌਰ ਨਾ ਪਾਏ ਨੀ ਖਰੇ ਖਜਾਨੇ ਪਾਏ ਆਸਨ ਦੇ ਸਾ ਦੂਰ ਕਰ ਅਮਲ ਜਾਹੇ ਸਮਾਹੇ ਸੁਖ ਕੋ ਮਾਂਗੇ ਸਭ ਕੋ ਦੁੱਖ ਨਾ ਮਾਂਗੇ ਕੋਏ ਸੁਖੇ ਕੋ ਦੁੱਖ ਅਗਲਾ ਮਨੁੱਖ ਪੁੱਜਣਾ ਹੋਏ ਸੁਖ ਦੁੱਖ ਸਮਕਰ ਜਾਣੀਏ ਸ਼ਬਦ ਭੇਦ ਸੁਖ ਹੋਏ ਵੇਦ ਪੁਕਾਰੇ ਵਾਚੀਏ ਬਾਣੀ ਬ੍ਰਹਮ ਬਿਆਸ ਮੁੰਜਨ ਸੇਵਕ ਸਾਧਿਕਾ ਨਾਮ ਰਤੇ ਗੁਣਦਾਸ ਸੱਚ ਰਤੇ ਸੇ ਜਣ ਗਏ ਹੋਂ ਸਦ ਬਲਿਹਾਰੇ ਜਾਸ ਚੌਂ ਜੁਗ ਮੇਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਪਾਏ ਵੀ ਹੋਣੀਆਂ ਮੋਕਾਲਾ ਪਦ ਖੋਏ ਜਿਨੀ ਨਾ ਵਿਸਾਰਿਆ ਉਗਣ ਮੁੱਠੀ ਰੋਏ ਖੋਜ ਖੋਜਤ ਪਾਇਆ ਡਰ ਕਰ ਮਿਲੇ ਮਿਲਾਇਆ ਪਛਾਣੇ ਕਰ ਵਸੇ ਹੋਮੇ ਤਿਸ਼ਨਾ ਜਾਹੇ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਸੁਣਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਤੇ ਆਏ ਤੂੰ ਜਮ ਮੁੰਡਰ ਪੇ ਦੁੱਖ ਭਾਗ ਦੁੱਖ ਗੁਣ ਦੁਹਾਗਣੀ ਕਿਉਂ ਥਿਰ ਰਹੇ ਸੁਹਾਗ ਪਾਈ ਰੇ ਅਵਰ ਨਾਈ ਮੈਂ ਥਾਉ ਮੈਂ ਤਨ ਨਾਮ ਨਿਧਾਨ ਹੈ ਗੁਰ ਦੀ ਅਬਲ ਜਾਉ ਰਹਾਉ ਗੁਰਮਤ ਪਤ ਸਾਬਾਸ ਤਿਸ ਕੇ ਸੰਗ ਮਿਲਾਹੋ ਤਿਸ ਮਨ ਘੜੀ ਨਾ ਜੀਵ ਨਾਮੇ ਮਰ ਜਾਹੋ
ਮੈਂ ਅੰਦਲੇ ਨਾਮ ਨਾ ਵਿਸਰੇ ਟੇ ਟਿੱਕੀ ਕਰ ਜਾਓ ਗੁਰੂ ਜੀ ਨਾ ਕੇ ਅੰਦਲਾ ਚੇਲੇ ਨਾ ਹੀ ਠਾਹੋ ਬਿਨ ਸਤਗੁਰ ਨਾਮ ਨਾ ਪਾਈਏ ਬਿਨਾ ਵੇ ਕਿਆ ਸੁਆਵ ਆਏ ਗਿਆ ਪਛਤਾਵਣਾ ਜੋ ਸੁਝੇ ਕਰ ਗਾਹੋ ਬਿਨਾ ਵੇ ਦੁੱਖ ਦਿਓਰੀ ਜੋ ਕਲਰ ਕੀ ਪੀਤ ਤਬਲਕ ਮੈਲ ਨਾ ਪਾਈਏ ਜਲਬਕ ਸੱਚਾ ਜੀਤ ਸਲਦਰ ਪੇ ਕਰ ਪਾਈਏ ਨਿਰਬਾਣੀ ਪਦ ਜੀ ਨੀਤ ਹੋ ਗੁਰ ਪੁੱਛੋ ਆਪਣੇ ਗੁਰ ਪੁੱਛ ਕਾਰ ਕਮਾਹੋ ਸ਼ਬਦ ਸਲਾਈ ਮਨ ਵਸੇ ਹੋਮੇ ਦੁੱਖ ਜਲ ਜਾਹੋ ਸਹਿਜੇ ਹੋਏ ਮਿਲਾਵਣਾ ਸੱਚੇ ਸੱਚ ਮਿਲਾਓ ਸਬਦਰ ਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਹੰਕਾਰ ਨਾਮ ਸਲਨ ਸਬਦ ਸਿੱਧਾ ਰੱਖੇ ਉਰ ਤਾਰ ਸੋ ਕਿਉ ਮਨੋ ਵਿਸਾਰੀਏ ਸਭ ਜੀਆਂ ਕਾ ਆਧਾਰ ਸਦ ਮਰੇ ਸੋ ਮਰ ਰਹੇ ਫਿਰ ਮਰੇ ਨ ਦੂਜੀ ਵਾਰ ਸਭ ਦੇ ਹੀ ਪਈ ਹਰਨਾਮੇ ਲੱਗੇ ਪਿਆਰ ਬਿਨ ਸਭ ਦੇ ਜੱਗ ਪੂਲਾ ਫਿਰੇ ਮਰ ਜਨਮੇ ਵਾਰੋ ਵਾਰ ਸਭ ਸਲਾਹੇ ਆਪ ਕੋ ਬੜੇ ਵੱਡੋ ਵਡੇਰੀ ਹੋਏ ਗੁਰਮਣਿ ਆਪਣੇ ਚੀਨੀਆਂ ਕਹੇ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀਏ ਹੋਮੇ ਕਰੇ ਨ ਕੋਹੇ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਤਿੰਨ ਸਿਗਾਰੀਓ ਜੋ ਮਨ ਬਾਦ ਖੁਆਰ ਨਮ ਨਾਮ ਆਣੇ ਸੁਖ ਸੇ ਜੜੀ ਬਿਨ ਪਿਰ ਬਾਦ ਸਿਗਾਰ ਦੁਕਣੋ ਦੁਹਾਗਣੀ ਨਾ ਪਰਸ ਘਰ ਸੇਜ ਪਤਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਏ ਸਬਦ ਮਿਲੇ ਰੰਗ ਹੋਏ ਰਾਹ ਗੁਰ ਸੇਵਾ ਸੁਖ ਪਾਈਏ ਹਵਰ ਸਹਿਜ ਸਿਗਾਰ ਸੱਚ ਮਾਣੇ ਪਿਰ ਸੇ ਜੜੀ ਗੂੜਾ ਹੇ ਤਾਂ ਪਿਆਰ ਗੁਰਮੁਖ ਜਾਣੇ ਸਿਆਣੀਏ ਗੁਰਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਣੀ ਪਰ ਮੋਹੀ ਰੰਗ ਲਾਏ ਮੰਦਨ ਸੱਚ ਵਿਗਾਸਿਆ ਕੀਮਤ ਕਹਿਣ ਨਾ ਜਾਏ ਹਰ ਵਰਤ ਘਰ ਸੁਹਾਗਣੀ ਨਿਰਮਲ ਸੱਚੇ ਨਾਹੇ ਮਨ ਮੈਂ ਮਨਵਾ ਜੇ ਮਰੇ ਤਾਂ ਪਿਰ ਰਾਵੇ ਨਾਰ ਕਦਾ ਗਿਰਲ ਮਿਲੇ ਗਲਮੋਤੀ ਨਿਕਾ ਹਾਰ ਸੰਤ ਸਭਾ ਸੁਖ ਉਪਜੇ ਗੁਰਮੁਖ ਨਾਮ ਆਧਾਰ ਖਿਨ ਮੇ ਉਪਜੇ ਖਿਨ ਖਪੇ ਖਿਨ ਆਵੇ ਖਿਨ ਜਾਹੇ ਸਦ ਪਛਾਣੇ ਰਵ ਰੇ ਨਾ ਤੇ ਸਕਾਲ ਸੰਤਾਹੇ ਸਹਿਬ ਤਲਨਾ ਤੋ ਤੋਲੀਏ ਕਥਨ ਕਥਨ ਨਾ ਪਾਇਆ ਜਾਹੇ ਵਪਾਰੀ ਬਣ ਜਾ ਰਿਹਾ ਏ ਭਜੋ ਲਿਖਾਏ ਕਾਰ ਘੁਮਾਵੇ ਸੱਚ ਕੀ ਲਾਹ ਮਿਲੇ ਰਜਾਏ ਪੂੰਜੀ ਸਾਚੀ ਗੁਰ ਮਿਲੇ ਨਾ ਤਿਸ ਤਿਲ ਨਾ ਤਮਾਏ ਗੁਰਮੁਖ ਤੋ ਤਲਾਏ ਸੀ ਸੱਚ ਧਰਾ ਜੀ ਤੋਲ ਅਸਮ ਸਮੋਣੀ ਗੁਠਾ ਕੀ ਸੱਚ ਬੋਲ ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨ ਕਹਿਣ ਨਾ ਛੂਟੀਏ ਨਾ ਪੜ ਪੁਸਤਕ ਪਾਰ ਕਾਇਆ ਸੋਚ ਨਾ ਪਾਈਏ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੇ ਮੇਲੇ ਗੁਣ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਰਗ ਪੂਰਾ ਜੇ ਮਿਲੇ ਪਾਈਏ ਰਤਨ ਵਿਚਾਰ ਮਨ ਦੀ ਜੇ ਗੁਰੇ ਆਪਣੇ ਪਾਈਏ ਸਰ ਪਿਆਰ ਮੁਕਤ ਪ੍ਰਾਪਤ ਪਾਈਏ ਗੁਣ ਮੇਟਣ ਹਾਰ ਪਾਈ ਜੇ ਗੁਰਮਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰ ਦੇ ਵਿਦ ਅਭਿਆਸੇ ਕੋਏ ਰਹਾਓ ਗਿਆਨ ਧਿਆਨ ਤੁਨ ਜਾਣੀਏ ਕਤ ਕਹਾਵੇ ਸੋਏ ਸਫਲੋ ਪਿਰ ਕਰ ਆਵਲਾ ਸਭ ਘਨੇਰੀ ਹੋਏ ਲਾਲ ਜਵੇਰ ਮਾਣਕੀ ਗੁਰ ਭੰਡਾਰੇ ਸੋਏ ਗੁਰ ਭੰਡਾਰੇ ਪਾਈਏ ਨਿਰਮਲ ਨਾਮ ਪਿਆਰ ਸੱਚੋ ਵੱਖਰ ਸੰਚੀਏ ਪੂਰੇ ਕਰਮ ਪਾਰ ਸੁਖਦਾਤਾ ਦੁੱਖ ਮੇਟਣੋ ਸਤਿਗੁਰ ਰਸ ਸੰਗਾਰ ਭਜਲ ਵਿਖ ਡਰਾਵਣੋ ਨਾ ਕੰਧੀ ਨਾ ਪਾਰ ਨਾ ਭੇੜੀ ਨਾ ਤੋਲੜਾ ਨਾ ਤਿਸਮਨ ਜਮਲਾਰ ਸਤਿਗੁਰ ਪੈ ਕਾ ਬੋਏ ਤਾਂ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੇ ਦੁੱਖ ਲੱਗੇ ਸੁਖ ਜਾਏ ਜੇ ਵਾ ਜਲੋ ਜਲਾਵਣੇ ਨਾਮਨਾ ਜੇ ਪੇਰ ਸਾਹੇ ਕੜਬੇ ਸੇ ਦੁੱਖ ਅਗਲੋ ਜਮ ਪਕੜੇ ਪਛਤਾਹੇ ਮੇਰੀ ਮੇਰੀ ਕਰ ਗਏ ਤਨ ਤਨ ਕਲਤਨ ਸਾਥ ਬਿਨਾਂ ਵੇ ਤਨ ਬਾਦ ਹੈ ਪੂਲੋ ਮਾਰ ਗਿਆ ਸਾਚੋ ਸਾਹਿਬ ਸੇਵੀਏ ਗੁਰਮੁਖ ਕਤੋ ਕਾਥ ਆਵੇ ਜਾਏ ਪੁਆਈਏ ਪਈਏ ਕਿਰਤ ਕਮਾਹੇ ਪੂਰਬ ਲਿਖਿਆ ਕਿਉਂ ਮੇਟੀਏ ਲਿਖਿਆ ਲੇਖਰ ਜਾਏ ਬਿਨਾਂ ਨਾਮ ਨਾ ਛੂਟੀਏ ਗੁਰਮਤਿ ਮਿਲੇ ਮਿਲਾਹੇ ਤਿਸ ਬਿਨ ਮੇਰਾ ਕੋ ਨੀ ਤਿਸ ਕਾ ਜਿਉ ਪ੍ਰਾਨ ਹੋਮੇ ਮਮਤਾ ਤਜ ਮਮਤਾ ਜਲ ਬਲੋ ਲੋਭਮਾਨ ਨਾ ਸ਼ਬਦ ਵਿਚਾਰੀਏ ਪਾਈਏ ਗੁਣੀ ਨਿਦਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰਸ ਪ੍ਰੀਤ ਕਰ ਜੈਸੀ ਜਲ ਕਮਲੇਹੇ ਲਹਿਰੀ ਨਾਲ ਪਛਾੜੀਏ ਪੀ ਵਿਸ਼ੇ ਸਨੇਹੇ ਜਲ ਮੈਂ ਜੀ ਪਾਏ ਕੇ ਬਿਨ ਜਲ ਮਨ ਤਨੇਹੇ ਮਨ ਰੇ ਕਿਉਂ ਛੂਟੇ ਬਿਨ ਪਿਆਰ ਗੁਰਮੰਤਰ ਰਵ ਰਿਹਾ ਬਖਸ਼ ਭਗਤ ਭੰਡਾਰ ਰਹੋ ਰੇ ਮਨ ਐਸੀ ਹਰਸ ਪ੍ਰੀਤ ਕਰ ਜੈਸੀ ਮਛਲੀ ਨੀਰ ਜੇ ਅਧ ਕੋ ਤਿਉ ਸੁਖ ਘਣੋ ਮੰਤਨ ਸਾਂਤ ਸਰੀਰ ਬਿਨ ਜਲ ਘੜੀ ਨਾ ਜੀ ਵੀ ਪ੍ਰਭ ਜਾਣੇ ਅਬ ਪੀਰ ਰੇ ਮਨ ਐਸੀ ਹਰਸ ਪ੍ਰੀਤ ਕਰ ਜੈਸੀ ਚਾਤਰਕ ਮੇਹੇ ਸਰ ਭਰ ਪਰਥਲ ਹਰਿਆਵਲੇ ਇੱਕ ਬੂੰਦ ਨ ਭਵੀ ਕਹੇ ਕਰਮ ਮਿਲੇ ਤਾਂ ਪਾਈਏ ਕਿਰਤ ਭਇਆ ਸਿਰ ਦੇਹੇ ਰੇ ਮਨ ਐਸੀ ਹਰਸ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ
ਆਪਣਾ ਆਪੇ ਵਖਵੇ ਦੁੱਧ ਕਿਉਂ ਖੱਪਣਾ ਦੇਹ ਆਪੇ ਮੇਲ ਮਿਸ਼ੀਨੀਆ ਸੱਚੀ ਵੜਿਆ ਹੀ ਦੇ ਰੇ ਮਨ ਐਸੀ ਹਰਸੋ ਪ੍ਰੀਤ ਕਰ ਜੈਸੀ ਚੱਕਵੀ ਸੂਰ ਖਿਨ ਪਲ ਨੀਂਦਨ ਸੋ ਵੀ ਜਾਣੇ ਦੂਰ ਹਜੂਰ ਗੁਰਮੁਖ ਸੋਚੀ ਨਾ ਪਵੇ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕਿ ਕੀਮਤ ਨਾ ਪਵੇ ਜੇ ਲੋਚੇ ਸਭ ਕੋਏ ਗੁਰਮਤ ਹੋਏ ਤਾਂ ਪਾਈਏ ਸੱਚ ਮਿਲੇ ਸਿਖੋਏ ਸੱਚਾ ਨਿਉਣ ਟੁੱਟੀ ਜੇ ਸੋ ਕੋਈ ਭੇਟੇ ਸੋਏ ਗਿਆਨ ਪਦਾਰਥ ਪਾਈਏ ਤ੍ਰਿਪਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੇ ਜੇ ਗੁਣ ਘਾ ਗਾਹਕ ਹੋਏ ਖੇਲ ਗਏ ਸਿਪਾਹ ਖੁਰਜੇ ਚੁਗਦੇ ਸਰ ਤਲ ਕੜਿਕੇ ਮੋਹਤ ਚੱਲਣਾ ਖੇਲਣਾ ਅੱਜ ਕੇ ਕੱਲ ਜਿਸ ਨੂੰ ਮਿਲੇ ਸੋ ਮਿਲੇ ਸਾ ਜਾਏ ਸਚਾਪੜ ਮਿਲ ਬਿਨ ਗੁਰ ਪ੍ਰੀਤ ਨਾ ਉਪਜੇ ਹੁਮੇ ਮਿਲ ਨਾ ਜਾਏ ਸੋਇਆ ਪਛਾਣੀਏ ਸਬਦ ਭੇਦ ਬਤੀ ਆਏ ਗੁਰਮੁਖ ਪਛਾਣੀਏ ਅਵਰ ਕੇ ਕਰੇ ਕਰਾਹੇ ਮਿਲਿਆ ਕੰਮ ਕਿਆ ਮਿਲੀਏ ਸਬਦ ਮਿਲੇ ਪਤਿਆਏ ਮਨਮੁਖ ਸੋਜੀ ਨਾ ਪਵੇ ਵਿਛੜ ਚੋਟਾਂ ਖਾਏ ਨਾਨਕ ਧਰਕ ਰਹੇ ਖੇ ਅਵਨ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨ ਭੁੱਲੇ ਭਰਾਈਏ ਭੁੱਲੀ ਠਾਉ ਨ ਕਾਏ ਗੁਰਮਿਨ ਕੋ ਨਾ ਦਿਖਾਵੀ ਅੰਧੀ ਆਵੇ ਜਾਏ ਵਿਗਿਆਨ ਪਦਾਰਥ ਖੋਏ ਅੱਠ ਗਿਆ ਮੁੱਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਪਰ ਭੁੱਲੀ ਡੁਹਾਗਣੀ ਨਾ ਫਿਰ ਅੰਕ ਸਮਾਏ ਰਹਾਓ ਭੁੱਲੀ ਫੇਰੇ ਦਸੰਤਰੀ ਭੁੱਲੀ ਗ੍ਰਹਿ ਦਿਸ ਜਾਏ ਭੁੱਲੀ ਡੂੰਗ ਜਲ ਥੜੇ ਪਰਮੇ ਮਨ ਡੋਲਾਏ ਤੁਰ ਪਛੋਨੀ ਕਿਉਂ ਮਿਲੇ ਘਰ ਮੁੱਠੀ ਬਿਲਾਏ ਵਿਛੜਿਆ ਕੋ ਗੁਰਮੇਲ ਸਿਆ ਰਸ ਨਾਮ ਪਿਆਰ ਸੱਚ ਸਹਿ ਸੁਭਾ ਕਣੀ ਗੁਰ ਹਰ ਗੁਣ ਆਧਾਰ ਜੋ ਪਾਵੇ ਤੋ ਰੱਖ ਤੂੰ ਮੈਂ ਤੁਝ ਮਨ ਕਵਨ ਪਤਾਰ ਅੱਖੜ ਪਟ ਪਟ ਭੁੱਲੀਏ ਪੇਕੀ ਬਹੁਤੇ ਮਾਨ ਤੀਰਥ ਨਾ ਤੈ ਗਿਆ ਕਰੇ ਮਨ ਮੇ ਮਹਿਲ ਗੁਮਾਨ ਗੁਰਮੇ ਨੇ ਕਨ ਸਮਝਾਈਏ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਏ ਗੁਰਮੁਖ ਤਤ ਵਿਚਾਰ ਸਾਧਾ ਨਾ ਪਗਵਾਇਆ ਗੁਰਕੇ ਸਦਵੇ ਸ਼ਿੰਗਾਰ ਕਰੇ ਸੋ ਪਰ ਪਾਇਆ ਗੁਰਕੇ ਤਪਾਰ ਗੁਰ ਕੀ ਸੇਵਾ ਚਾਕਰੀ ਮਨ ਮਸੁਕ ਹੋਏ ਗੁਰ ਕਾ ਸੁਧ ਮਨ ਵਸਿਆ ਹੁਮੇ ਵਿੱਚੋਂ ਖੋਏ ਨਾਮ ਪ੍ਰਸਾਦ ਪਾਇਆ ਲਾਭ ਸਦਾ ਮਨ ਹੋਏ ਕਰ ਮਿਲੇ ਤਾਂ ਪਾਈਏ ਆਪਣਾ ਲਿਆ ਜਾਏ ਗੁਰ ਕੇ ਚਰਨੀ ਲਾਗ ਰਹੋ ਵਿੱਚੋਂ ਆਪ ਗਵਾਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਭੁੱਲਣੇ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗੁਰਮਤ ਮਨ ਸਮਝਾਇਆ ਲਾਗਾ ਤਿਸੇ ਪਿਆਰ ਨਾ ਸੱਚ ਨਾ ਵਿਸਰੇ ਮੇਲੇ ਸਦਾ ਪਾਰ ਸ੍ਰੀ ਰਾਗ ਮਹੱਲਾ ਪਹਿਲਾ ਤਿਸ਼ਨਾ ਮਾਇਆ ਮੋਹਣੀ ਸਤਬੰਧਵ ਕਰਨਾਰ ਤਨ ਜੁਵਨ ਜਗ ਠੱਗਿਆ ਲਭ ਲੋ ਹੰਕਾਰ ਮੋਹਿ ਠਕਾਲੀ ਹੋ ਮੋਈ ਜਾਤੇ ਸਵਰਤੇ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਮੇ ਨਵਰ ਨਾ ਕੋਏ ਮੈਂ ਤੁਝ ਮੇ ਨਵਰ ਨਾ ਪਾਵੇ ਤੂੰ ਭਾਵੇ ਸੁਖ ਹੋਏ ਨਾਮ ਸਲਾਹੀ ਰੰਗ ਸਿਉਰ ਗੁਰਕੇ ਸਬਦ ਸੰਤੋਖ ਜੋ ਦਿਸ ਚੱਲ ਸੀ ਕੂੜਾ ਮੋ ਨਾ ਵੇਖ ਵਾ ਟੁਟਾਊ ਆਇਆ ਨਿਤ ਚੱਲਦਾ ਸਬਦ ਸਾਥ ਦੇਖ ਆਖਣ ਵੇਖਣ ਜੇ ਕੇ ਤੜੇ ਗੁਰ ਬਿਨ ਬੁਝ ਨਾ ਹੋਏ ਨਾਮ ਉਡਾਈ ਜੇਪ ਮਿਲੇ ਸੱਚ ਮਿਲੇ ਸੱਚ ਰਪੇ ਪਤ ਹੋਏ ਜੋ ਤਾਂ ਭਾਵੇ ਸੇ ਪਲੇ ਖੋਟਾ ਕਰਾ ਨਾ ਕੋਏ ਗੁਰਸਨਾਈ ਛੂਟੀਏ ਮਨੁ ਖੋਟੀ ਰਾਸ ਅਸ਼ਟ ਤਾਤ ਪਛਾ ਕੀ ਕੜੀਏ ਸਦ ਵਿਗਾਸ ਆਪੇ ਪਰਖੇ ਪਾਰਕੂ ਪਵੇ ਖਜਾਨੇ ਰਾਸ ਤੇਰੀ ਕੀਮਤ ਨਾ ਪਵੇ ਤਾਂ ਸਭ ਠਿੱਕੇ ਸਭ ਡਿਟੀ ਢੋਕ ਵਜਾਏ ਕਹਿਣੇ ਹੱਥ ਨਾ ਲੱਭੇ ਸਭ ਟਿੱਕੇ ਭਤ ਪਾਹੇ ਗੁਰਮਤੁ ਸਲਾਣਾ ਹੋਰ ਕੀਮਤ ਕਹਿਣ ਨਾ ਜਾਏ ਜੇ ਧਨ ਨਾਮ ਨਾ ਪਾਵੇ ਤਾਂ ਧਨ ਹੁਮੇ ਬਾਦ ਗੁਰਬਿਨ ਗਿਆਨ ਨਾ ਪਾਈਏ ਵਿਖਿਆ ਦੂਜਾ ਸਾਧ ਬਿਨ ਗੁਣ ਕਾਮਨ ਆਵੇ ਮਾਇਆ ਫਿੱਕਾ ਸਾਧ ਆਸਾ ਅੰਦਰ ਜੰਮਿਆ ਆਸ ਰਸਕ ਸਿਖਾਏ ਆਸਾ ਬੰਦ ਚਲਾਈਏ ਮੋਹ ਮੋਹ ਚੋਟਾ ਖਾਏ ਗੁਣ ਬੰਦਾ ਮਾਰੀਏ ਛੁੱਟੇ ਗੁਰਮਤ ਨਾਹੇ ਸਰਬੇ ਥਾਈ ਏਕ ਤੂੰ ਜੋ ਭਾਵੇ ਤੋਂ ਰਾਖ ਗੁਰਮਤ ਸਾਚਾ ਮਨ ਵਸੇ ਨਮੋ ਪੱਲ ਪਤ ਸਾਖ ਹਮੇ ਰੋਗ ਰਗਵਾਈਏ ਸ਼ਬਦ ਸੱਚੇ ਸਿਪਾਖ ਅਕਾਸੀ ਪਤਾਲ ਤੂੰ ਤ੍ਰਿਪਨ ਰਿਆ ਸਮਾਏ ਆਪੇ ਭਗਤੀ ਭਾਓ ਤੂੰ ਆਪੇ ਮੇਲ ਮਿਲਾਏ ਨਾਨਕ ਨਾਨਕ ਵਿਸੇ ਜੋ ਭਾਵੇ ਦਿਵੇ ਦਿਵਿਰ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬੇਦਿਆ ਵਰਗਾ ਘਰੇ ਵਿਚਾਰ ਸਭ ਸੁਖ ਉਪਜੇ ਪ੍ਰਵਰਤੋ ਸੁਖਸਾਰ ਜੋ ਪਾਵੇ ਤੋ ਰਾਖ ਤੂੰ ਮੈਂ ਹਰ ਨਾਮ ਆਧਾਰ ਮਨੇ ਸੱਚੀ ਖਤਮ ਜਾਏ ਤੇ ਜਿਨ ਧਨ ਮਨ ਸਾਚ ਸਿਕਾਰਿਆ ਤਿਸ ਸਿੱਧੀ ਲਿਵਲਾਏ ਰਾਹੋ ਤਨ ਬਸੰਤਰ ਹੋਮੀਏ ਇਕਰਤੀ ਟੋਲ ਕਟਾਹੇ ਤਨ ਮਨ ਸੰਬੰਧਾ ਜੇ ਕਰੀ ਨੰਦਨ ਵਗਨ ਜਲਾਹੇ ਨਾਮੇ ਤਲਨਤ ਪੁੱਜੀ ਜੇ ਲੱਖ ਕੋਟੀ ਕਰਮ ਕਮਾਏ ਅਰਧ ਸੀਰ ਕਟਾਈਏ ਸਿਰ ਘਰ ਵਤ ਤਾਰਾਏ ਤਨ ਮੈਂ ਹਿਮ ਚਲ ਗਾਲੀਏ ਪੀ ਮੰਦੇ ਰੋਗ ਜਾ ਨਾ ਜਾਹੇ ਹਰ ਨਾਮੇ ਤਲਨ ਪੁੱਜੀ ਸਭ ਡਿੱਠੀ ਠੋਕ ਵਜਾਏ ਕੰਚੇ ਗੋੜ ਦਤ ਕਰੇ ਬਬ ਹੈ ਬਰ ਗੈ ਬਰਦਾਨ ਪੂਮਦਾਨ ਗਊਆ ਕਣੀ ਪੀ ਅੰਦਰ ਗਰਭ ਕਮਾਨ
ਰਾਮ ਨਾਮ ਨੇ ਵੇਦਿਆ ਗੁਰਦੀਆ ਸਚਦਾਨ ਮਨ ਠਿਕ ਬਲਕ ਕੀਤੀਆਂ ਵੇਦਿਆ ਕਿਤੇ ਵੇਦ ਵਿਚਾਰ ਕਿਤੇ ਮੰਦ ਜੀ ਕੇ ਗੁਰਮੁਖ ਮੁਖ ਦੁਆਰ ਸਚੋਰੇ ਸਭ ਕੋ ਉਪਰ ਸੱਚ ਚਾਰ ਸਭ ਕੋ ਚਾ ਕੀ ਨੀਚਾ ਦਿਸੇ ਕੋਏ ਇਕ ਨੇ ਪਾਂਡੇ ਸਹਜੀ ਇਕ ਚਾਨਣ ਤੈ ਲੋਏ ਕਰ ਮਿਲੇ ਸਚ ਪਾਈਏ ਤੁਰ ਬਖਸ਼ਣ ਮਿਟੇ ਕੋਏ ਸਦ ਮਿਲੇ ਸਾਧੂ ਜਨੇ ਸੰਤੋਖ ਵਸੇ ਗੁਰਪਾਹੇ ਅਗਤ ਕਥਾ ਵਿਚਾਰੀਏ ਸਤਿਗੁਰ ਮਾਇ ਸਮਾਏ ਪੀ ਅੰਮ੍ਰਿਤ ਸੰਤੋਖੀਆ ਦਰਗੇ ਪੈਂਦਾ ਜਾਏ ਘਟਘਟ ਵੱਜੇ ਕ ਵੱਜੇ ਕੰਗਰੀ ਅੰਧਨ ਸਬਦ ਸੁਆਏ ਵਿਰਲੇ ਕੋ ਸੋਜੀ ਪੇ ਗੁਰਮਨ ਸਮਝਾਏ ਨਾਨਕ ਨਾਮ ਨਾ ਵਿਸਰੇ ਛੂਟੇ ਸਦਕ ਮਾਏ ਸ੍ਰੀ ਰਾਗ ਮਹਲਾ ਪਹਿਲਾ ਚਿੱਤੇ ਦਿਸੇ ਧੌਲ ਹਰ ਬੱਗੇ ਬੰਕ ਦੁਆਰ ਕਰਮਨ ਖੁਸ਼ੀ ਸਾਰਿਆ ਦੂਜੇ ਤਪ ਪਿਆਰ ਅੰਦਰ ਖਾਲੀ ਪ੍ਰੇਮ ਬਿਨ

ਆਪ ਛੁਡਾਏ ਛੂਟੀਏ ਆਪੇ ਬਖਸ਼ਣ ਹਾਰ ਮਨੁ ਜਾਣੇ ਆਪਣੇ ਧੀਆਂ ਪੁੱਤ ਸੰਜੋਗ ਨਾਰੀ ਵੇਖ ਵਗਾਸੀਏ ਨਾਲੇ ਹਰਖ ਨਸੋ ਸੋਗ ਗੁਰਮੁਖ ਸਬਦ ਰੰਗਾਵਲੇ ਅਨਸ ਹਰਸ ਭੋਗ ਚਿਤ ਚਲੇ ਵਿਤ ਜਾਮਣੋ ਜਾ ਸਖਤ ਢੋਲ ਡੁਲਾਏ ਬਾਰ ਟੁੰਡ ਬਗੁਚੀਏ ਕਰਮੇ ਬਸ ਥਾਏ ਮਨ ਖੋਮੇ ਕਰਮ ਉਸੀ ਗੁਰਮੁਖ ਪੱਲੇ ਪਾਏ ਸਖਤ ਨਿਰਗੁਣ ਯਾਰੀ ਆਪਣਾ ਮੂਲ ਪਛਾਣ ਰਖਤ ਬਿੰਦ ਕਾਏ ਤਨੋਂ ਅਗਲੀ ਪਾਸ ਪਿਰਾਣ ਪਵਣੇ ਕੇਵਸ ਦਿਓਰੀ ਮਸਿ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀਏ ਮੋਹ ਨ ਲੋੜੇ ਕੋਏ ਸੁਖ ਜੀਵਨ ਤੇ ਆਕੀਏ ਜਿਸ ਗੁਰਮੁਖ ਵਸਿਆ ਸੋਏ ਨਾ ਵੀ ਹੁਣੇ ਕਿਆ ਗਣੀ ਜਿਸ ਹਰ ਗੁਰ ਦਰਸਨਾ ਹੋਏ ਜੋ ਸੁਪਨੇ ਦਿਸ ਭੂਲੀਏ ਜਬ ਲਗ ਨਿੰਦਰਾ ਹੋਏ ਇਉਂ ਸੁਰਪਨ ਕੇ ਵਸ ਜੀੜਾ ਅੰਤਰ ਹੋਮੇ ਦੋਏ ਗੁਰ ਗੁਰਮਤ ਹੋਏ ਵਿਚਾਰੀਏ ਸੁਪਨਾ ਇਹ ਜਗ ਲੋਹੇ ਅਗਨ ਮਰੇ ਜਲ ਪਾਈਏ ਜਿਉਂ ਬਾਰਕ ਦੁੱਧ ਦੇ ਮਾਹੇ ਬਿਨ ਜਲ ਕਮਲ ਸੁਨਾਸੀਏ ਬਿਨ ਜਲ ਮੀਨ ਮਰਾਹੇ ਨਾਨਕ ਗੁਰਮੁ ਹਰ ਰਸ ਮਿਲੇ ਹਰ ਜੀਵ ਹਰ ਗੁਣ ਗਾਹੇ ਸ੍ਰੀ ਰਾਗ ਮਹਲਾ ਪਹਿਲਾ ਡੂੰਗਰ ਦੇਖ ਡਰਾਵਣੋ ਪਈੜੀਏ ਡਰੀ ਆਸ ਉੱਚੋ ਪਰਵਤ ਗਾਖੜੋ ਨਾ ਪੌੜੀ ਤਿਸਦਾਸ ਗੁਰਮੁਖ ਅੰਦਰ ਜਾਣਿਆ ਗੁਰਮੇਲੀ ਦਰੀ ਆਸ ਪਈ ਭਜਨ ਵਿਖੁੰਡ ਰਾਓ ਪੂਰਾ ਸਗੁਰ ਰਸ ਮਿਲੇ ਗੁਰਤਾਰੇ ਹਰ ਨਾਹੋ ਰਾਓ ਚੱਲਾ ਚੱਲਾ ਜੇ ਕਰੀ ਜਾਣਾ ਸਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਕੀ ਸੱਚਾ ਸਲਾਣਾ ਸੱਚੇ ਥਾਨ ਪਿਆਰ ਦਰਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੇ ਕੋੜੇ ਪਾਖਰੇ ਹਲਸਕ ਲਖ ਪਾਰ ਕਿਸੀ ਨਾ ਚੱਲੀ ਖਪਕ ਮੋਏ ਅਸਾਰ ਸੋਇ ਨਾ ਰੂਪਾ ਸੰਚੀਏ ਮਾਲ ਜਾਲ ਜੰਜਾਲ ਸਜਗ ਮੈਂ ਦੋਹੀ ਫਿਰੀਏ ਬਿਨਾ ਮੈਂ ਸਰਕਾਲ ਪਿੰਡ ਭੜੇ ਜੋ ਬਖੇਲ ਸੀ ਬਦ ਪਹਿਲੀ ਕਿਆ ਹਾਲ ਪੁੱਤਾਂ ਦੇਖ ਵਿਗਸੀਏ ਨਾਰੀ ਸਿਜ ਪਤਾਰ ਚੋਰਾ ਚੋਆ ਚੰਦਨ ਲਾਈਏ ਕੱਪ ਰੂਪ ਸਿਗਾਰ ਖੇਵ ਖੋਰ ਲਾਈਏ ਛੋਟ ਝੱਲੇ ਕਰਬਾਰ ਮਹਿਰ ਮਲੋਕ ਆਈਏ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਏ ਜਲ ਭਲੀਏ ਮਾਨ ਮਨੁੱਖ ਨਾ ਵਿਸਾਰਿਆ ਜਿਹੜਾ ਦੱਦਾ ਕਾਨ ਹੁਮੇ ਕਰ ਕਰ ਜਾਇ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨਵੰਦੇ ਸੁਆਹੇ ਗੁਰ ਆਖੇ ਸੇ

ਭਵਜਲ ਪਚਮੁਏ ਗੁਰਮੁਖ ਤਰੇ ਤਾਹੋ ਸ੍ਰੀ ਰਾਗ ਮਹਲਾ ਪਹਿਲਾ ਕਰ ਦੂਜਾ ਮੁਕਾਮ ਕਰ ਬੈਸਣਾ ਨਿਤ ਚਲਨੇ ਕੀ ਤੋਖ ਮੁਕਾਮ ਤਪਰ ਜਾਣੀਏ ਜਾ ਰਹੇ ਨੇ ਚਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕੰਨੀ ਖਰਚ ਪਾਦੋ ਲਾਗ ਰਹੋ ਨਾਮੇ ਰਹਾਓ ਜੋਗੀ ਤੇ ਆਸਣ ਬਹਿ ਕਰ ਬਹਿ ਮੁਲਾ ਬਹਿ ਮੁਕਾਮ ਪੰਡਿਤ ਬਖਾਣੇ ਪੋਥੀਆਂ ਸਹਿਦ ਬਹਿ ਦੇਵ ਸਥਾਨ ਸੁਰ ਸਿਧ ਗਣ ਗੰਧਰਵ ਮੁਨ ਜਨ ਸੇਖ ਪੀਰ ਸਲਾਰ ਦਰ ਕੂਚਾ ਕੂਚਾ ਕਰਕੇ ਅਵਰੇ ਪੇ ਚਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕਚੂ ਕੂਚ ਕੜੇ ਮੋਤ ਕੇ ਚਲਣਾ ਦਿਲ ਸਮਝ ਤੂ ਪੀ ਪਾਹੂਚ ਸਬਦਾ ਹੈ ਮਹਿ ਵਿਖਾਣੀਏ ਵੱਲਾ ਨਾ ਬੂਝੇ ਕੋਏ ਨਾਨਕ ਖਾਣੀਏ ਬੇਨਤੀ ਜਲਦਲ ਮਈ ਅਲ ਸੋਏ ਅੱਲਾ ਲਖ ਕਮ ਕਮ ਕਰਨ ਕਰਨ ਹਰ ਕਰੀਮ ਸਮਨੀ ਆਪ ਜਾਮ ਨੇ ਮੁਕਾਮ ਏ ਕਰੀਮ ਮੁਕਾਮ ਤਿਸ ਨੂੰ ਆਖੀਏ ਜਿਸ ਸਿਸ ਨ ਹੋਈ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਹੋਈ ਏਕ ਦਿਨ ਰਵੇ ਚੱਲੇ ਨਿਸ ਚਲ ਸਸ ਚੱਲੇ ਤਾਰਕਾ ਲਖ ਪਲੋਏ ਮੁਕਾਮ ਹੋਏ ਕੈ ਨਾਨਕਾ ਸੱਚ ਬਗੋਏ ਪਹਿਲ ਮਲੇ ਪਹਿਲੇ ਸਤਾਰੇ ਅਸ਼ਟਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੇ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਿਲਾਵੇ ਬੁਝੇ ਤਾਂ ਨਿਰਮਲ ਹੋਵੇ ਕੋਏ ਹਰ ਜਿਉ ਸੱਚਾ ਸੱਚੀ ਬਾਣੀ ਸਦ ਮਿਲਾਵਾ ਹੋਏ ਭਾਈ ਰੇ ਭਗਤਹੀਣ ਕਾਏ ਜਗਿਆਇਆ ਪੂਰੇ ਗੁਰ ਕੀ ਸੇਵਨਾ ਕਿੰਨੀ ਬਰਤਾ ਜਨੂ ਗਵਾਇਆ ਰਹਾਉ ਆਪੇ ਹਰ ਆਪਣੇ ਜੀਵਨ ਦਾਤਾ ਆਪੇ ਬਖਸ਼ ਮਿਲਾਹੇ ਜੀਜਾਂ ਤੇ ਕਿਆ ਵਿਚਾਰੇ ਕਿਆ ਕੁਹਾਕ ਸੁਣਾਹੇ ਗੁਰਮੁਖ ਆਪੇ ਦੇਵੜੇ ਆਈ ਆਪੇ ਸੇਵ ਕਰਾਹੇ ਦੀ ਘਟਾ ਮੋਹਿਲ ਬਾਣਾ ਚਲਦਿਆਂ ਨਾਲ ਨਾ ਜਾਹੀ ਸਤਿਗੁਰ ਸੇਵ ਗੁਣ ਦਾਨ ਪਾਇਆ ਤਿਸਕੀ ਕੀਮ ਨਾ ਪਾਈ ਪ੍ਰਭ ਸਖਾਰ ਜੀਓ ਮੇਰਾ ਤੇ ਹੋਏ ਸਿਖਾਈ ਪੇੜੀਏ ਜਗ ਜੀਵਨ ਦਾ ਤਾਂ ਮਨੋਂ ਬਤ ਗਵਾਈ ਬਿਨ ਸਤਿਗੁਰ ਕੋ ਮਗ ਨਹੀਂ ਜਾਣੇ ਅੰਧੇ ਠੋਰ ਨਕਾਈ ਠੋਰ ਨਕਾਹੀ ਹਰ ਸੁਖਦਾਤਾ ਹਰ ਮਨ ਵਸਿਆ ਅੰਤ ਘਿਆ ਪਛਤਾਈ ਪੇੜੀਏ ਜੀਵਨ ਜੀਵਨ ਦਾਤਾ ਗੁਰਮਤ ਮਨ ਵਸਾਇਆ ਅੰਦਨ ਭਗਤ ਕਰੇ ਦਿਨ ਰਾਤੀ ਹੋਮੇ ਮੈਲ ਮੋਹ ਚੁਕਾਇਆ ਜਿਸੋ ਰਤਾ ਤਿਸੋ ਹੋਵੇ ਸੱਚੇ ਸੱਚ ਸਮਾਇਆ ਆਪੇ ਨਜ਼ਰ ਕਰੇ ਪਾਉ ਲਾਏ ਗੁਰੂ ਸਬਦੀ ਵਿਚਾਰ ਸਤਿਗੁਰ ਸਿਵੇ ਸਹਿਜ ਪ੍ਰਿਯ ਹੋਮੇ ਤਿਸ਼ਨਾ ਮਾਰ ਹਰ ਗੁਣ ਦਾਤਾ ਸਦਮ ਵਸੇ ਸਾ ਸੱਚ ਰੱਖਿਆ ਉਰਧਾਰ ਪ੍ਰਭ ਮੇਰਾ ਸਦਾ ਨਿਰਮਲ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨਾ ਮਨ ਵਸੇ ਹੋਮੇ ਦੁੱਖ ਸਭ ਜਾਏ ਸਤਿਗੁਰ ਸ਼ਬਦ ਸੁਣਾਇਆ ਹੋ ਸਦ ਬਲਿਆਰੇ ਜਾਉ ਆਪਣੇ ਮਨ ਚਿਤ ਕਹੇ ਕਹਾਵੇ ਬਿਨ ਗੁਰੇ ਆਪਣ ਜਾਹੀ ਹਰ ਜੋ ਭਗਤ ਬਸ਼ਰ ਸੁਰਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭਾਪੇ ਗੁਰਮੁਖ ਦੇ ਵੜਿਆਈ ਸ੍ਰੀ ਰਾਗ ਮਹੱਲਾ ਤੀਜਾ ਹੋਮੇ ਕਰਮ ਕਮਾਮ ਦੇ ਜਮ ਡੰਡ ਲੱਗੇ ਤਨ ਆਹੇ ਜੇ ਸਤਿਗੁਰ ਸੇਵਨ ਸੇ ਉਭਰੇ ਹਰ ਸਿਧੀ ਲਿਵਲਾਹੇ ਮਨ ਰੇ ਗੁਰਮੁਖ ਨਾਮ ਧਿਆਏ ਤੁਰ ਪੂਰਬ ਕਰਤੇ ਲਿਖਿਆ ਤਿੰਨਾ ਗੁਰਮੁਖ ਨਾਮ ਸਮਾਹੇ ਰਹਾਓ ਬਿਨ ਸਤਿਗੁਰ ਪ੍ਰਤੀਤ ਨਾ ਆਵੇ ਨਾਮ ਨਾ ਲੱਗੋ ਭਾਓ ਸੁਪਨੇ ਸੁਖ ਨਾ ਪਾਵੇ ਦੁੱਖ ਮੈਂ ਸਵੇ ਸਮਾਏ ਜੇ ਹਰ ਹਰ ਕਿਚੇ ਬਹੁਤ ਲੋਚੀਏ ਕਿਤਨੇ ਮੇਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਭੈ ਦਰਬ ਥਾਏ ਗੁਰ ਸ਼ਬਦ ਦਿੜਾਵੇ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਏ ਪੀ ਬਿਖ ਫਲ ਲਾਗੇ ਧਾਏ ਸੇ ਜਨ ਸੱਚੇ ਨਿਰਮਲੇ ਜ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਪਾਣ ਕਮਾਮ ਦੇ ਬਿਖ ਹੋਮੇ ਤਜ ਵਿਕਾਰ ਮਨ ਕਿਤੇ ਪਾਏ ਨਾ ਛੁੱਟੀਏ ਸਿਮਰ ਸ਼ਾਸਤਰ ਧੋ ਜਾਹੇ ਮਿਲ ਸੰਗਤ ਸਾਧੂ ਬਰੇ ਗੁਰ ਕਾ ਸੁਧ ਕਮਾਏ ਹਰ ਕਾ ਨਾਮ ਨਿਦਾਨ ਜਿਸ ਅੰਤ ਨਾ ਪਾਰਾ ਵਾਰ ਗੁਰਮਸੇ ਸੋਂਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਹਵਨ ਕੋਏ ਗੁਰ ਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸਹਾਵੜਾ ਸੱਚੂ ਗੇ ਗੁਰ ਪਾਹੇ ਹਰ ਰਸ ਪੀਵੇ ਸਹਿਜੂ ਰਹੇ ਉੱਡੇ ਨਾ ਆਵੇ ਜਾਹੇ ਨਿਜਗਰ ਵਾਸਾ ਪਾਇਆ ਹਰ ਨਾਮ ਸਮਾਹੇ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੇ ਪਾਣੇ ਜੇ ਚੱਲੇ ਤਾਂ ਅੰਦਰ ਰਚੇ ਹਰ ਨਾਹੇ ਰਹਾਓ ਪੰਖੀ ਬਿਰਖ ਸਹਾਵੜੇ ਉੱਡੇ ਹੰਸ

ਸਵਾਏ ਸਾਕਾ ਤੀਨ ਨਿਵਾਰੀਆਂ ਇੱਕ ਸਭ ਲਿਵਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ ਮਨ ਗੁੱਬੇ ਸੁੱਕ ਗਏ ਨਾ ਫੁੱਲ ਤਿੰਨਾ ਸ਼ਾਹੋ ਤਿੰਨਾ ਪਾਸ ਨਾ ਬੈਸੀ ਉਹਨਾਂ ਘਰ ਨਾ

ਪੱਕੀਆਂ ਮੋ ਸੋਹਣੇ ਗੁਰਕੇਤ ਪਿਆਰ ਸੱਚੀ ਭਤ ਸੱਚ ਤੇ ਦਰਕ ਸੱਚੇ ਸੱਚਿਆਰ ਆਏ ਸੇ ਪ੍ਰਵਾਨ ਸਭ ਕੁਲ ਕਰੇ ਉਧਾਰ ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰ ਨ ਕੋਏ ਜੈਸੀ ਨਦਰ ਕਰ ਵੇਖੇ ਸੱਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵੜਿਆਈਆ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ ਤੀਜਾ ਗੁਰਮੁਖ ਨਾਮ ਧਿਆਈਏ ਮਨਮੁਖ ਬੁੱਝ ਨਾ ਪਾਹੇ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ ਸਹਿਜੇ ਸੁਖ ਪਾਈਏ ਸਹਿਜੇ ਰੇ ਸਮਾਏ ਪਾਈ ਰੇ ਦਸਨ ਦਸ ਹੋਏ ਗੁਰ ਕੀ ਸੇਵਾ ਗੁਰ ਭਗਤ ਬੱਲਾ ਪਾਵੇ ਕੋਏ ਰਾਹ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਪਾਏ ਸਦਾ ਭਰੇ ਨੇ ਚੱਲ ਪਾਈਏ ਨਾ ਉਮਰੇ ਨਾ ਜਾਹੇ ਸਭ ਦੇ ਮਿਲੀ ਨਾ ਵਿਛੜੇ ਫਿਰ ਕੇ ਅੰਕ ਸਮਾਏ ਹਰ ਨਿਰਮਲਾ ਤਦ ਉਜਲਾ ਬਿਨ ਗੁਰ ਪਾਇਆ ਨਾ ਜਾਹੇ ਪੇਠ ਪਾਠ ਭੜੇ ਨਾ ਬੂਝੇ ਪੇਕੀ ਭਰਮ ਭੁਲਾਹੇ ਗੁਰਮਤਿ ਹਰ ਸਦਾ ਪਾਇਆ ਰਸਨਾ ਹਰ ਸਮਾਹੇ ਮਾਇਆ ਮੂਹ ਚੁਕਾਇਆ ਗੁਰਮਤਿ ਸਹਿਜ ਸੁਭਾਏ ਬਿਨ ਸਭ ਜਗ ਦੁਖੀਆ ਫਿਰੇ ਮਨਮੁਖਾ ਨੂੰ ਗਈ ਖਾਏ ਸਭ ਦੇ ਨਾਮ ਧਿਆਈਏ ਸਭ ਦੇ ਸੱਚ ਸਮਾਏ ਮਾਇਆ ਪੂਲੇ ਸਿੱਧ ਫਿਰੇ ਸਮਾਧਨ ਲੱਗੇ ਸੁਭਾਹੇ ਤੀਨੇ ਲੋ ਵਿਆਪਤ ਹੈ ਅਧਿਕ ਰੇ ਲਪਟਾਏ ਬਿਨ ਗੁਰਮੁਖ ਨਾ ਪਾਈਏ ਨਾ ਦੁਰਧਾ ਮਾਇਆ ਜਾਹੇ ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ ਦੁੱਖ ਸੁਖ ਦੇ ਜਿਉ ਬੱਧ ਹੈ ਉਮੈ ਕਰਮ ਕਮਾਏ ਬਿਨ ਸਭ ਦੇ ਭਰਮ ਚੂਕੀ ਨਾ ਵਿੱਚੋਂ ਉਮੈ ਜਾਏ ਬਿਨ ਪ੍ਰੀਤੀ ਭਗਤ ਨਾ ਹੋਵੇ ਬਿਨ ਸਭ ਦੇ ਥਾਏ ਨਾ ਪਾਏ ਸਭ ਦੇ ਹਉਮੈ ਮਾਰੀਏ ਮਾਇਆ ਕਾ ਪਰਮ ਜਾਏ ਨਾਮ ਪਦਾਰਥ ਪਾਈਏ ਗੁਰਮੁਖ ਸਹਿ ਸਵਾਏ ਬਿਨ ਗੁਰ ਕਾ ਗੁਣ ਜਾਪਣੀ ਬਿਨ ਗੁਣ ਭਗਤ ਨਾ ਹੋਏ ਬਿਨ ਭਗਤ ਵਿਸ਼ਲ ਹਰਮਨ ਵਸਿਆ ਸਹਿਜ ਮਿਲਿਆ ਪਰਸੋਏ ਨਾਨਕ ਸਭ ਦੇ ਹਰ ਸਲਾਹੀਏ।

ਜਨਮ ਗਵਾਏ ਗੁਰਬਾਣੀ ਜਗ ਮੈਂ ਚੰਨ ਕਰਮ ਬਸੇ ਮਨਿਆਹੇ ਮਨ ਰੇ ਨਾਮ ਜਪੋ ਸੁਖ ਹੋਏ ਗੁਰੂ ਪੂਰਾ ਸਲਾਹੀਏ ਸਹਿਜ ਮਿਲੇ ਪ੍ਰਸੋਏ ਰਹਾਉ ਪਰਮ ਗਿਆ ਪਰਮ ਜਨ ਪਾ ਗਿਆ ਹਰ ਚਰਨੀ ਚਿਤ ਲਾਏ ਗੁਰਮੁਖ ਸੁਖ ਕਮਾਈ ਹਰ ਬਸੇ ਮਨਿਆਏ ਕਰਮੈਲ ਸਚ ਸਮਾਈਏ ਜਮਕਾਲ ਨਾ ਛੱਕੇ ਖਾਏ ਨਾਮਬਾ ਨਾਮਾ ਚੀਮਬਾ ਕਬੀਰ ਜਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਦ ਦੇ ਸ਼ਬਦ ਪਛਾਣੇ ਓਮੇ ਜਾਤ ਗਵਾਈ ਸੁਣਨਾ ਤਨਿਕੀ ਬਾਣੀ ਗਾਵੇ ਕੋਟ ਕੋਈ ਨਾ ਮਿਟੇ ਪਾਈ ਦੈਤ ਬੁੱਧ ਕਰਮ ਕਤਰ ਧਰਮ ਕਿਸ ਸੰਜਮ ਨਾ ਪੜੇ ਦੂਜਾ ਭਾਉ ਨਾ ਜਾਣੇ ਸਤਿਗੁਰ ਪੇਟੀ ਨਿਰਮੋ ਹੋਆ ਅੰਦਰ ਨਾਮ ਖਾਣੇ ਇੱਕੋ ਪੜੇ ਇੱਕੋ ਨਾ

ਪਿੰਡ ਭੜਪੜ ਵਾਦ ਵਿਖਾਣੇ ਬਿਨ ਗੁਰ ਭਰਮ ਭਲਾ ਏ ਲੱਖ ਚੁਰਾਸੀ ਫੇਰ ਪਿਆ ਬਿਨ ਸਭ ਦੇ ਮੁਕਤ ਨਾ ਪਾਏ ਜਾਉ ਨਾ ਚੇਤੇ ਤਾਕਤ ਪਾਏ ਤਾਂ ਸਤਿਗੁਰ ਮੇਲ ਮਿਲਾ ਏ ਸਤਸੰਗਤ ਮੈਂ ਨਾਮ ਹਰ ਉਪਜੇ ਜਾਂ ਸਤਿਗੁਰ ਮਿਲੇ ਸਵਾਹੇ ਮੰਤਨ ਅਰਪੇ ਆਪ ਗਵਾਏ ਚੱਲਾ ਸਤਿਗੁਰ ਪਾਏ ਸਦਾ ਬਲਿਹਾਰੀ ਗੁਰੇ ਆਪਣੇ ਬਿਟੋ ਜਾਂ ਹਰ ਸਿਤੀ ਚਿਤ ਲਾਏ ਸੋ ਬ੍ਰਹਮਣ ਬ੍ਰਹਮ ਬਿੰਦੇ ਹਰ ਸਿਤੀ ਰੰਗ ਲਾਤਾ ਪਰਮ ਨਿਕਟ ਵਸੇ ਸਭਨਾ ਘਟੇ ਅੰਤਰ ਗੁਰਮੁਖ ਮਿਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰੂ ਕੇ ਸ਼ਬਦ ਪਛਾਤਾ ਸ੍ਰੀ ਰਾਗ ਮਹਲਾ ਤੀਜਾ ਸਹਿਜੇ ਨੂੰ ਸਭ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਿਤ ਬਜੋਤ ਕੀ ਥੱਕੇ ਪੇਕੀ ਭਰਮ ਬੁਲਾਏ ਗੁਰ ਪੇਠੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਪਾਈ ਰੇ ਗੁਰਮੇ ਸਹਿਜ ਨਾ ਹੋਏ ਸਬਦੀ ਤੇ ਸਹਿਜ ਉਪਜੇ ਹਰ ਪਾਇਆ ਸਚ ਸੋ ਹੇ ਰਹਾਓ ਸਹਿਜੇ ਗਾਇਆ ਵੇ ਅਥਾਏ ਪਵੇ ਬਿਨ ਸਹਿਜੇ ਕਥੀ ਨਵਾਦ ਸਹਿਜੇ ਭਗਤ ਉਪਜੇ ਸਹਿਜ ਪਿਆਰੇ ਬੈਰਾਗ ਸਹਿਜੇ ਤੂੰ ਸੁਖ ਸਾਂਤ ਹੋਏ ਬਿਨ ਸਹਿਜੇ ਜੀਵਨ ਬਾਦ ਸਹਿਜ ਸਲਾਈ ਸਦਾ ਸਹਿਜ ਸਮਾਧ ਲਗਾਹੇ ਸਹਿਜੇ ਗੁਣ ਉਚਰੇ ਭਗਤ ਭਰੇ ਕਰੇ ਲਿਵਲਾਹੇ ਸਬਦੀ ਹਰ ਮਨ ਵਸੇ ਰਸਨਾ ਹਰ ਸਖਾਏ ਸਹਿਜੇ ਕਾਲ ਵਡਾਰਿਆ ਸਚ ਨਾਈ ਪਾਏ ਸਹਿਜੇ ਹਰ ਨਾ ਮਨ ਵਸਿਆ ਸਚੀ ਦੂਜੇ ਪਾਏ ਮਨੋ ਕਰਮ ਕਮਾਵਣੇ ਹੋਮੇ ਜਲੇ ਜਲਾਹੇ ਜੰਮਣ ਮਨਾ ਚੋਕੀ ਫਿਰ ਫਿਰਿਆਵੇ ਜਾਹੇ ਤਰੈ ਗੁਣਾਂ ਵਿੱਚ ਸਹਿਜ ਨਾ ਪਾਈਏ ਤਰੈ ਗੁਣ ਭਰਮ ਬੁਲਾਏ ਪੜੀਏ ਗੁਣੀਆਂ ਕਾ ਗਦੀਏ ਜਾਂ ਮੁੰਡੋ ਗੁੱਦਾ ਜਾਏ ਚੌਥੇ ਪਦ ਸਹਿਜ ਹੈ ਗੁਰਮ ਪੱਲੇ ਪਾਏ ਨਿਰਗੁਣ ਨਾਮ ਨਿਦਾਨ ਹੈ ਸਚੇ ਸੋਜੀ ਸੋਏ ਗੁਣਮਤੀ ਸ ਲਾਹਿਆ ਸੱਚੇ ਸੱਚੀ ਸੋਏ ਭੁਲਾਇਆ ਸਹਿਜ ਮਿਲਾਏ ਸੀ ਸਦ ਮਿਲਾਵਾ ਹੋਏ ਬਿਨ ਸਹਿਜ ਸਭ ਅੰਧ ਹੈ ਮਾਇਆ ਮੋਹ ਗਵਾਰ ਸੱਚੀ ਸੋਜੀ ਪਈ ਸੱਚੇ ਸਬਦ ਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਜੇ ਦਿਸ ਪਛਾਣੀ ਨਿਰਭਉ ਜੋਤ ਨਿਰੰਕਾਰ ਸਭਨਾ ਜੈ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੇ ਸ਼ਬਦ ਸਲਾਹੀਏ ਜਿਸ ਦਾ ਅੰਤਰਾ ਪਾਰਾਵਾਰ ਗਿਆਨੀ ਕਦਰ ਨਾਮ ਹੈ ਸਹਿਜ ਘਰੇ ਵਪਾਰ ਅੰਧਨ ਲਾਹਰ ਨਾਮ ਲੈਨ ਕੁੱਟ ਭਰੇ ਭੰਡਾਰ ਨਾਨਕ ਧੁੱਟ ਨ ਆਵੇ ਦੀਏ ਦੇਵਨ ਹਾਰ ਸ੍ਰੀ ਰਾਗ ਮਹਲਾ ਤੀਜਾ ਸਤਿਗੁਰ ਮਿਲੀਏ ਫਿਰ ਨ ਪਵੇ ਜਨਮ ਮਨ ਦੁਖ ਜਾਹੇ ਪੂਰੇ ਸਦ ਸਭ ਸੋਜੀ ਹੋਈ ਪਹਰ ਨ ਮੇਰੇ ਸਮਾਏ ਮਨ ਮੇਰੇ ਸਦਕ ਸੋਚਿਤ ਲਾਹੇ ਨਿਰਮਲ ਨਾਮ ਸਦ ਨੰਤਰੋਂ ਆਪ ਸਿਮਨ ਆਹੇ ਰਾਵ ਹਰ ਜੋ ਰੱਖੋ ਆਪਣੀ ਸਰਨਾਈ ਤਿਉਂ ਜੋ ਰੱਖੇ ਤਿਉਂ ਰਹਿਣਾ ਗੁਰਕਿਸ ਜੀਤ ਮਰਿਆ ਗੁਰਮੁਖ ਭਜ ਤਰਨਾ ਵੱਡੇ ਭਾਗ ਨਾਉ ਪਾਈਏ ਗੁਰਮਤਿ ਸਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਜੇ ਰਿਹਾ ਸਮਾਈ ਇੱਕ ਨਾ ਮਨਮੁਖ ਸਬਦ ਨਾ ਭਾਵੇ ਬੰਧਨ ਬੰਧ ਪਵਾਇਆ ਲੱਖ ਚੁਰਾਸੀ ਫਿਰ ਪਿਆ ਵੇ ਪਿਤਾ ਜਨਮ ਗਵਾਇਆ ਭਗਤਾ ਮਨ ਆਨੰਦ ਸੱਚ ਸਦ ਰੰਗ ਰਾਤੇ ਅੰਦਰ ਗੁਣ ਰਗਾਵੇ ਸਦ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਵਿਆਤਮ ਰਾਮ ਪਛਾਉਣੀ ਇੱਕੋ ਸੇਵਨੇ ਕਰਾਦੇ ਗੁਰਮੁਖ ਕਤ ਕਹਾਉਣੀ ਸੱਚਾ ਸਹਿ ਸੇਵੀਏ ਗੁਰਮੁਖ ਸਿਮਨਿਆ ਹੈ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਘਰੇ ਮਿਲਾਹੇ ਆਪੇ ਕਰਾਵੇ ਕਰਾਹੇ ਆਪੇ ਇੱਕ ਨਾ ਸੁੱਤਿਆਂ ਦੇ ਜਗਾਹੇ ਆਪੇ ਮੇਲ ਮਿਲਾਏ ਦਾ ਨਾ ਸਬਦ ਸਮਾਹੇ ਸ੍ਰੀ ਰਾਗ ਮਹਲਾ ਤੀਜਾ ਸਗੋ ਸੇਵੀਏ ਮਨ ਨਿਰਮਲ ਪਾਵੇ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਪੇਟੇ ਗੁਰ ਗੈਰ ਗੰਭੀਰ ਸੱਚੇ ਸੰਗਤ ਬੈਸਣ ਸਚਨਾ ਅਮਨ ਤੀਰ ਮਰੇ ਸਗੋ ਸੇਵਨ ਸੰਗ ਸਗੋ ਸੇਵੇ ਹਰ ਮਨ ਵਸੇ ਲੱਗੇ ਨਾ ਮੈਲ ਪਤੰਗ ਰਹੋ ਸੱਚੇ ਸੁਧ ਪਤ ਉਪਜੇ ਸੱਚੇ ਸੱਚਾ ਨਾਉ ਜਿੰਨੀ ਹੋਮੇ ਮਾਰ ਪਛਾਣੇ ਹੋ ਤਿੰਨ ਭਲਿਆਰੇ ਜਾਉ ਮਨ ਸਚਨ ਜਾਣੇ ਤਾਂ ਠਾਉ ਨਕ ਤੋਂ ਠਾਉ ਥਾਉ ਸੱਚ ਖਾਣਾ ਸੱਚ ਪਹਿਰਣਾ ਸੱਚੇ ਵਿਸ਼ਵਾਸ ਸਦਾ ਸੱਚ ਸਲਾਉਣਾ ਸੱਚੇ ਸੁਧ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਿਨ ਕਰਵਾਸ ਸੱਚ ਵੇਖਾ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਹੇ ਜਿਨੀ ਸੱਚ ਵਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰੂ ਜਿਨਾ ਸੇਵਿਓ ਮੈਂ ਸਿੱਖ ਤੇ ਆਵੇ ਸੰਸਾਰ ਜਮਦਰ ਬੰਦੇ ਮਾਰੀਏ ਕੁਕਣ ਸੁਣੇ ਪਕਾਰ ਬਿਰਥਾ ਜਨਮ ਗਵਾਇਆ ਮਰ ਜੰਮ ਵਾਰੋ ਵਾਰ ਇਹ ਜਗ ਜਲਤਾ ਦੇਖ ਕੇ ਭਜ ਪਏ ਸਤਿਗੁਰ ਸਰਣਾ ਸਤਿਗੁਰ ਸੱਚ ਦੜਾਇਆ ਸਦਾ ਸੱਚ ਸੰਜਮ ਸਰਣਾ ਸਤਿਗੁਰ ਸੱਚਾ ਹੈ ਬੋਇਤਾ ਸਭਦੇ ਭਜ ਤਰਨਾ ਲੱਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜਪੜ ਪੰਡਿਤ ਮੋਨੀ ਤੱਕੇ ਦੂਜੇ ਭਾਈ ਪਤ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਵਰਨ ਕੋਈ ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚ ਕਾਰ ਕਰਾਨਾ
ਤਿੰਨ ਨਜ਼ਰ ਵਾਸਾ ਪਾਇਆ ਸੱਚੇ ਮਹਿਲ ਰਹਾਉਣ ਨਾਨਕ ਭਗਤ ਸਲੂ ਸੁਖੀਏ ਸਦਾ ਸੱਚੇ ਨਾਮ ਰਚਾਨ ਸ੍ਰੀ ਰਾਗ ਮਹੱਲਾ ਪੰਜਵਾਂ ਜਾਕੁ ਮੁਸਕਲਤ ਬਣੇ ਟੋਏ ਕੋਈ ਨਾ ਦੇਹੇ ਲਾਗੂ ਹੋਏ ਦੁਸ਼ਮਣਾ ਸਖ ਭਜ ਖੱਲੇ ਸਭੋ ਭਜੇ ਆਸਰਾ ਚੁੱਕੇ ਸਭ ਸਰਾਉ ਚਿਤੇ ਆਵੇ ਸਪਾਰ ਬ੍ਰਹਮ ਲਗੇ ਨਾ ਤਾਤੀ ਵਾਓ ਸਹਿਬ ਨੇ ਤਾਣਿਆ ਕਤਾਣ ਆਏ ਨਾ ਜਾਈ ਥਿਰ ਸਦਾ ਗੁਰਸਭ ਦੀ ਸੱਚ ਜਾਣ ਰਹਾਓ ਜੇ ਕੋ ਹੋਵੇ ਦੁਬਲਾ ਨੰਗ ਭੋਗੀ ਪੀਰ ਦਮੜਾ ਚ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸਾਹ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤੇ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ ਜਾ ਕੋ ਬਚੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਕ ਕਦੇ ਸੋਗ ਗਾਉਣ ਕਰੇ ਚੌ ਕੁੰਡ ਕਾ ਕਣੀ ਨਾ ਵੈਸਣ ਸੋਏ ਚਿਤੇ ਆਏ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਾ ਲੋ ਪਿਆਰ ਚਾਰੇ ਕਿਰਪ ਕੁੰਨ ਗੱਕੀਏ ਹੋ ਹਸ ਸੰਗਾਰ ਪੋਥੀ ਗੀਤ ਕਵਿਤ ਕਿਸ਼ਨ ਕਦੇ ਨਾ ਕੰਨ ਤਰਿਆ ਚਿਤੇ ਆਵੇ ਉਸ ਪਾਰ ਬ੍ਰਹਮ ਤਾਂ ਨਿਖ ਸਿਮਰਤ ਤਰਿਆ ਸਾਸ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ ਤਪਿਤ ਪਿਸਰ ਚੋਗੀਆਂ ਤੀਰਥ ਕਵਨ ਗਵਨ ਕਰੇ ਖਟ ਕਰਮਾ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨ ਰੰਗੀ ਪਾਰ ਬ੍ਰਹਮ ਤਾਂ ਸਭ ਨਕੇ ਜਾਏ ਰਾਜ ਮਿਲਕ ਸਿਖਧਾਰੀਆਂ ਰਜਪੁਰ

ਆ ਬਹੁਤ ਨਾੜ ਚਾਰ ਵੰਦ ਸੁਭਨ ਮਰੀਤ ਮਾਤ ਪਿਤਾ ਸਤਪਾਈਆ ਸਜ ਸੰਗ ਪ੍ਰੀਤ ਲਸਕਰ ਤਰਸ ਦਰਸ਼ਕ ਬੰਦ ਬੰਦ ਜਿਉ ਜਿਉ ਸਗਲੀ ਕੀਤ ਚਿਤਨਾ ਆਏ ਪਾਰ ਬ੍ਰਹਮ ਤਾਂ ਖੜ ਸਾਧੁ ਚੀਤ ਦੀਤ ਕਾਇਆ ਰੋਗ ਨ ਛਿਦਰ ਕਿਸ਼ਨ ਕਿਸ਼ ਕਾੜਾ ਸੋਗ ਮ੍ਰਿਤਨਾ ਵੀ ਚਿੱਤ ਤਿਸ ਐਨ ਭੋਗੇ ਭੋਗ ਸਭ ਕੁਝ ਧੋਨੇ ਆਪਣਾ ਜੀ ਕੇ ਸੰਗ ਧਰਿਆ ਚਿਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਬਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ।

ਆਤਾ ਪ੍ਰਕਾਰਾ ਪੰਡਿਤ ਵੇਦ ਪੁਕਾਰਾ ਗ੍ਰਸਤੀ ਗ੍ਰਸਤ ਧਰਮਾਤਾ ਇੱਕ ਸਬਦੀ ਰੂਪ ਬਹੁ ਰੂਪ ਵਧੂਤਾ ਕਪੜੇ ਕੌਤੇ ਜਗੂਤਾ ਇੱਕ ਤੀਰਥ ਨਾਤਾ ਨਿਰਹਰ ਵਰਤੀ ਅਪਸਾ ਇੱਕ ਲੂਕ ਨ ਦੇਵੇ ਦਰਸਾ ਇੱਕੇ ਮਨੀ ਮਹੀ ਗਿਆਨ ਗਿਆਤਾ ਕਟੀ ਕਿਨੀ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਲੋਕ ਤੋ ਪਾਵਾ ਤਿਆਗੀ ਸਨ ਪਾਵਾ ਨਾਨਕ ਚਨ ਪ੍ਰਾਤਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹਲਾ ਪਹਿਲਾ ਕਰਤੀਜਾ ਜੋਗੀ ਅੰਦਰ ਜੋਗੀਆਂ ਤੂੰ ਭੋਗੀ ਅੰਦਰ ਭੋਗੀਆਂ ਤੇਰਾ ਅੰਤ ਨਾ ਪਾਇਆ ਸੁਰਗ ਮਛ ਪਿਆਲ ਜੀਉ ਹੋਂ ਵਾਰੀ ਹੋਂ ਵਾਰ ਨੇ ਕੁਰਬਾਨ ਤੇਰੇ ਨਾਮ ਨੂੰ ਰਾਹੋ ਤੁਧ ਸੰਸਾਰ ਪਾਇਆ ਸਿਰ ਧੰਦੇ ਲਾਇਆ ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਟਾਲ ਜੀਉ ਪ੍ਰਗਟ ਭਾਰੇ ਜਾਪਦਾ ਸਭ ਨਾਵੇ ਨੂੰ ਪ੍ਰਤਾਪ ਦਾ ਸਤਿਗੁਰ ਬਾਜਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਉ ਸਤਿਗੁਰ ਕੋਬਲ ਜਾਈਏ ਜਿਤ ਮਿਲੀਏ ਪਰਮਗਤ ਪਾਈਏ ਸੋ ਨਰ ਮੁੰਜਾ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਉ ਸਤਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਉ ਇਹ ਜਗਤ ਭਰਮ ਭੁਲਾਇਆ ਅਪੋ ਤੁਦ ਖੁਆਇਆ ਪ੍ਰਤਾਪ ਲੱਗਾ ਦੁਆਗਣੀ ਭਗ ਜਨਾ ਕੇ ਨਾਹੀ ਜੀਉ ਦੁਆਗਣੀ ਕਿਆ ਨਿਸ਼ਾਨੀਆ ਕਸਮ ਕੁੱਥੀਆਂ ਫਿਰੇ ਨਿਮਾਣੀਆਂ ਮਹਿਲੇ ਵਿਸਦ ਨਾ ਕੰਮਾ ਕਾਮਣੀ ਦੁਖੀ ਰਹਿਣ ਵਿਹਾਏ ਜੀਉ ਸੁਹਾਗਣੀ ਕਿਆ ਕਰਮ ਕਮਾਇਆ ਪ੍ਰਭ ਅਫਲ ਪਾਇਆ ਨਦ ਕਰੇ ਜੇ ਆਪਣੀ ਆਪੇ ਲੇ ਮਿਲਾਈ ਜੀਉ ਹੁਕਮ ਜਿਨ੍ਹਾਂ ਨੂੰ ਮਨਾਇਆ ਤਿਨਾਂ ਅੰਤਰ ਸਦ ਵਸਾਇਆ ਸਹੀਆਂ ਸਹਿ ਸੁਹਾਗਣੀ ਜਿਨ ਸਹਿ ਨਾਲ ਪਿਆਰ ਜੀਉ ਜਿਨ੍ਹਾਂ ਭਾਣੇ ਕਰ ਸਿਆਇਆ ਤਿਨ ਵਿੱਚੋਂ ਭਰਮ ਚੁਕਾਇਆ ਨਨ ਸਗੋ ਐਸੇ ਜਾਣੀਓ ਸਭ ਸਹਿਲੇ ਮਿਲਾਏ ਜੀਉ ਸਤਿਗੁਰ ਮਿਲੀਏ ਫਲ ਪਾਇਆ ਵਿੱਚ ਜਿਨ ਵਿੱਚੋਂ ਅਕਰਨ ਚੁਕਾਇਆ ਦੁਰਮਤ ਕਾ ਦੁੱਖ ਕੱਟਿਆ ਪੱਗ ਬੈਠਾ ਮਸਗਾਏ ਜੀਉ ਅਮਰ ਤੇਰੀ ਬਾਣੀ ਆ ਤੇਰੇ ਭਗਤ ਹਿਰਦੇ ਸਮਾਣੀਆ ਸੁਖ ਸੇਵਾ ਸੁਖ ਸੇਵਾ ਨੰਦ ਰਾਖੀਏ ਆਪਣੀ ਨਜ਼ਰ ਕਰੇ ਨਿਸਤਾਰ ਜੀਉ ਸਤਿਗੁਰ ਮਿਲਿਆ ਜਾਣੀਏ ਜਿਤ ਮਿਲੀਏ ਨਾਮ ਖਾਣੀਏ ਸਤਿਗੁਰ ਬਾਜ ਨਾ ਪਾਇਓ ਸਭ ਸਕੀ ਕਰਮ ਕਮਾਏ ਜੀਉ ਹੋ ਸਤਿਗੁਰ ਵਿਟੋ ਘੁਮਾਇਆ ਤਿਨ ਭਰਮ ਭੁੱਲਾ ਮਾਰਗ ਪਾਇਆ ਨਦ ਕਰੇ ਜੇ ਆਪਣੀ ਆਪੇ ਲੇਰ ਲਾਏ ਜੀਉ ਤੂੰ ਸਮਨਾ ਮੈਂ ਸਮਾਇਆ ਤਿਨ ਕਰਤੀ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾ ਕੋ ਜੋਤ ਧਰੀ ਕਰਤਾਰ ਜੀਉ ਆਪੇ ਖਸਮ ਨਿਵਾਜਿਆ ਜੀਉ ਭਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰੱਖੀਆਂ ਦੋਏ ਘਰ ਮਸੇ ਤਾਰ ਜੀਉ ਸਭ ਸੰਜਮ ਰਹੇ ਸਿਆਣ ਪਾ ਮੇਰਾ ਪ੍ਰਭ ਸਭ ਕਿਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਘਰੇ ਜੇਕਾਰ ਜੀਉ ਮੇਰੇ ਗੁਣਿਆ ਗੁਣਾ ਵਿਚਾਰਿਆ ਪ੍ਰਭ ਆਪਣਾ ਬਿਨ ਸਮਾਰਿਆ ਕਠਲਾਏ ਕੇ ਰੱਖਿਆ ਤਾਂ ਲੱਗੇ ਨਾ ਤਾਤੀ ਵਾਵ ਜੀਉ ਮੈਂ ਮੰਤਨ ਪ੍ਰਭ ਤੇ ਆਇਆ ਜੀਆਂ ਛੜਬਲ ਪਾਇਆ ਸਭ ਅਸ਼ਰਾਦ ਸਿਰ ਖਸਮ ਤੂੰ ਜਪ ਨਾਨਕ ਜੀਏ ਜਾਵ ਜੀਉ ਤੁਦ ਆਪੇ ਆਪ ਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਦਾ ਜਿਸ ਭਾਵੇ ਤਿਸੇ ਬਜਾਏ ਜੀਉ ਗੁਰਪ੍ਰਸਾਦੀ ਪਾਇਆ ਤਿੱਥੇ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲੇ ਸਮਾਏ ਜੀਉ ਗੋਪੀ ਨੇ ਗੁਆ ਲਿਆ ਤੁਦ ਆਪੇ ਗੋਏ ਉਠਾ ਲਿਆ ਹੁਕਮੇ ਭਾਂਡੇ ਸਾਜਿਆ ਤੂੰ ਆਪੇ ਭਨ ਸਵਾਰ ਜੀਉ ਜਿਸ ਕੋ ਸਿਉ ਚਿਤ ਲਾਇਆ ਤਿੰਨੀ ਤੋਂ ਦੂਜਾ ਭਾਉ ਚੁਕਾਇਆ ਨਿਰਮਲ ਜੋ ਤਿੰਨ ਪ੍ਰਾਣੀਆਂ ਚੱਲੇ ਜਨਮ ਸਵਾਰ ਜੀਉ ਤੇਰੀਆਂ ਸਦਾ ਸਹ ਚੰਗੀਆਂ ਮੈਂ ਰਾਹ ਦੇਵੜਿਆਈਆਂ ਹੁਣ ਮੰਗਿਆ ਦਾਨ ਦੇਵਨਾ ਕੋ ਨਾਨਕ ਸੱਚ ਸਮਾ ਜੀਉ ਸ੍ਰੀ ਰਾਗ ਮਹੱਲਾ ਪੰਜਵਾਂ ਭੈ ਭੈ ਮਨਾਏ ਸੋਈ ਜੀਉ ਸਗੋ ਭੁੱਖ ਮਿਲਾਇਆ ਤਿਸ ਜਿਸ ਜੇਵੜਾ ਹੁਣ ਕੋਈ ਜੇ ਰਾਹ ਗੁਸਾਈ ਮੈਂਡਾ ਇੱਠੜਾ ਅੰਬੇ ਥਾਉ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਦ ਜਿਹਾ ਨਾ ਹੀ ਕੋਈ ਜੀਉ ਤੇਰੇ ਹੁਕਮੇ ਸਾਹਮਣੇ ਆਇਆ ਮੈਂ ਸਦਕਾ ਮਹਿਲ ਜੋ ਆਇਆ ਨੌ ਬੀਜਣ ਲੱਗਾ ਆਸ ਕਰ ਕਰ ਬੋਲ ਬਖਸ਼ ਜਮਾਏ ਜੀਉ ਹੋਂ ਗੁਰੂ ਮਿਲੇ ਇੱਕ ਪਛਾਣ ਦਾ ਦੋਏ ਕਗਲ ਜਤਨ ਜਾਣਦਾ ਹਰ ਇੱਕ ਤੇ ਘਰ ਲਾਇਨ ਜੇ ਪਾਵੇ ਤਵੇ ਨਿਭਾਏ ਜੀਉ ਤੁਸੀਂ ਭੋਗੋ ਪੁੰਚੋ ਪਾਈਓ ਗੁਰਦੇਵਾਨ ਕਵਾਏ ਪਹਿਨਾਇਓ ਹੋਂ ਹੋਆ ਮਹਾਰ ਪਿੰਡ ਦਾ ਬਣੇ ਆਂਦੇ ਪੰਜ ਸਰੀਕ ਜੀਉ ਆਇਆ ਸਮੇ ਤੇ ਹੰਡੀਆਂ ਪੰਜ ਕਿਸਾਨ ਮੋਹ ਜੇਰੇ ਮਹਿੰਡੀਆਂ ਕਨ ਕੋਈ ਅੱਡ ਨਾ ਸੰਗੇ ਨਾਨਕ ਬੁੱਠਾ ਕੁੱਗ ਗਿਰਾ ਹੋ ਜੀਓ ਹਾਂ ਵਾਰੇ ਘੁੰਮਾ ਜਾਮ ਦਾ ਇੱਕ ਸਾਂ ਤਿਉਂ ਵਸਾਇਓ ਹੋਂ ਤੁਧ ਬਿਟੋ ਕੁਰਬਾਨ ਜੀਓ ਹਰ ਇੱਟੇ ਨੇ ਧਿਆਨ ਦਾ ਮਚਿੰਦੀ ਸਵਲ ਪਾਇਨ ਦਾ ਸਭੇ ਕੱਚ ਸਵਾਰ ਲਾਹਿਨ ਮਣਕੀ ਭੁੱਖ ਜੀਓ ਮੈਂ ਛੱਡਿਓ ਸਭੋ ਧੰਦੜਾ ਗੁਸਾਈ ਸੇਵੇ ਸੱਟੜਾ ਨੌਨ ਨਾਮ ਨਿਧਾਨ ਹਰ ਪੈ ਪੱਲੇ ਬੰਦਾ ਛਿੱਕ ਜੀਓ ਮੈਂ ਸੁਖ ਸੁਖ ਪਾਇਆ ਗੁਰੇ ਅੰਤਰ ਸ਼ਬਦ ਵਸਾਇਆ ਸੁਖ ਭੁੱਖ ਵਿਖਾ ਲਿਆ ਮਸਤਰ ਕੇ ਵੱਥ ਜੀਓ
ਮੈਂ ਬੱਧੀ ਸੱਚ ਧਰਮ ਸਾਹ ਲੈ ਗੁਰਸਿੱਖਾ ਲੈਂਦਾ ਪਾਲ ਕੇ ਪੈ ਤੋਵਾਂ ਪੱਖਾ ਫੇਰਦਾ ਤਿਸਨੇ ਨਿਮਾ ਲਾਗਾ ਪਾਏ ਜੀਓ ਸੁਣ ਗੱਲਾਂ ਗੁਣ ਪੈ ਆਇਆ ਨਾਮ ਦਾ ਨਿਸ਼ਾਨ ਦਿੜਾਇਆ ਸਭ ਹੁਕਮ ਹੋਆ ਸੰਸਾਰ ਦਾ ਨੰਦ ਸੱਚੀ ਬੇੜੀ ਚਾੜ ਜਿਓ ਸਭ ਸਿਵੇ ਮਨ ਦਿਨ ਰਾਤ ਜਿਓ ਦੇ ਕੰਨੋ ਸੁਣੇ ਅਰਦਾਸ ਜਿਓ ਠੋਕ ਭਜਾਏ ਸਭ ਡਿਠੀਆਂ ਤੁਸੀਂ ਆਪੇ ਲਾਏ ਨੂੰ ਛੜਾਏ ਜਿਓ ਹੁਣ ਹੁਕਮ ਹੋਆ ਮਿਹਰਬਾਨ ਦਾ ਮੈਂ ਕੋਈ ਨਾ ਕਸਿਰ ਜਾਣਦਾ ਸਭ ਸਖਾਲੀ ਬੁੱਠੀਆਂ ਇਹ ਹੋਆ ਹਲੇ ਮੀਰਾ ਜਿਓ ਚਮਚਮ ਅੰਮ੍ਰਿਤ ਵਰਸਦਾ ਬੋਲਾਇਆ ਬੋਲੀ ਖਸਮ ਦਾ ਬਹੁ ਮਾਣ ਕੀਆ ਤੁਹਾਡੇ ਉੱਪਰੇ ਤੋ ਆਪੇ ਪਾਏ ਐ ਥਾਏ ਜਿਓ ਤੇਰੀਆਂ ਪਦਾਂ ਭੁਖਸ ਤੇਰੀਆਂ ਹਲੋਚਾਂ ਪੂਨ ਮੇਰੀਆਂ ਦਿਓ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲਿਓ ਮਿਲਾਏ ਜਿਓ ਤੁਦ ਜੇਵੜੇ ਵਨ ਪਾ ਲਿਆ ਤੂੰ ਦੀਪ ਦੋ ਪਿਆ ਲਿਆ ਤੂੰ ਥਾਂ ਧਨੰਦਰ ਅਵਰਿਆ ਨਨ ਭਗਤਾ ਸੱਚਾ ਦਾਰ ਜਿਓ ਹਾਂ ਗੁਸਾਈ ਦਾ ਪਹਿਲਵਾਨ ਦਾ ਮੈਂ ਗੁਰਮਿਲ ਉੱਚ ਦਮਾਲ ਦਾ ਸਭ ਹੋਈ ਛਿੰਜ ਇਕੱਠੀਆਂ ਦੋਏ ਬੈਠਾ ਵੇਖੇ ਆਪ ਜਿਓ ਵਾਤ ਵਜਨ ਟੁੰਮਣ ਫੇਰੀਆਂ ਮੁੱਲ ਲੱਤੇ ਲੈਂਦੇ ਫੇਰੀਆਂ ਨਹੰਤੇ ਪੰਜ ਜਵਾਨ ਮੈਂ ਗੁਰਲੱਤੀ ਦਿੱਤੀ ਕੰਡ ਜਿਓ ਸਭ ਇਕੱਠੇ ਹੋਏ ਆਇਆ ਕਰ ਜਸ ਬਾਟ ਬਟਾਇਆ ਗੁਰਮੁਖ ਲਾਹ ਲੈ ਗਏ ਮਨੁੱਖ ਚੱਲੇ ਮੂਲ ਗਵਾਏ ਜਿਓ ਤੂੰ ਵਰਨਾ ਚੈਨਾ ਬਾਹਰ ਹਰ ਦਿਸੇ ਹਾਜ਼ਰ ਜ਼ਾਹਰ ਸੁਣ ਸੁਣ ਤੁਝੇ ਧਿਆਏ ਦੇ ਤੇਰੀ ਭਗਤ ਹਿਰਦੇ ਗੁਣਤਾਸ ਜਿਓ ਮੈਂ ਜੋ ਦੇ ਜਿਸੇ ਬੜੀ ਗੁਰਕੱਟੀ ਮੇਰੀ ਮਿੰਡੀ ਦਿਜੇਵੜੀ ਹੂੰ ਬਾੜ ਸਿੰਜਨ ਚੋ ਨਾਨਕ ਹੌਸਲ ਲੱਦਾ ਪਾਲ ਜਿਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਵਾਸ ਉਰਦ ਤਪੰਤਰ ਕਰੇ ਬਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਿਖਾਣੇ ਉਰ ਧਿਆਨ ਲੈ ਲਾਗਾ ਨਾ ਮਰਜਾ ਦੇ ਆਇਆ ਕਲਪੀਤਰ ਬੋੜ ਜੈਸੀ ਨਾਗਾ ਜੈਸੀ ਕਲਮ ਬੂੜੀ ਹੈ ਮਸਤਕ ਤੇਸੀ ਜੀੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਪਿਆ ਗਰਵਾਸ ਦੂਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਬਣ ਜਾ ਰਿਹਾ ਮਿੱਤਰਾ ਜਿਉਂ ਜਸੂਦਾ ਕਰਕਾਨ ਹੱਥੋ ਹੱਥ ਨਚਾਈਏ ਪਾਣੀ ਮਾਤ ਕਹਿ ਸੁਤ ਮੇਰਾ ਚੇਤ ਚੇਤ ਮੁਣ ਮੰਨ ਮੇਰੇ ਅੰਤਰਾਏ ਕਿਸ ਤੇਰਾ ਜਿਨ ਰਚਿਆ ਤਿਸ ਨਾ ਜਾਣੇ ਮੰਤ ਪਿੱਤਰ ਤਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੇ ਪੈਰੇ ਵਿਸਰ ਗਿਆ ਧਿਆਨ ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਧਨ ਜੋਬਨ ਸਿਉਂ ਚਿੱਤ ਹਰ ਕਾ ਨਾਮ ਚੇਤੀ ਬਣ ਜਾ ਰਿਹਾ ਮਿੱਤਰਾ ਬੰਦਾ ਛੁੱਟੇ ਜਿੱਤ ਹਰ ਕਾ ਨਾਮ ਚੇਤੇ ਪ੍ਰਾਣੀ ਵਿਕਲ ਪਿਆ ਸੰਗ ਮਾਇਆ ਧਨ ਸਿਉਂ ਰੱਤਾ ਜੋਬਨ ਮਾਤਾ ਐਲਾ ਜਨਮ ਗਵਾਇਆ ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ ਕਹੋ ਨਾਨਕ ਤੀਜੇ ਪੈਰੇ ਪ੍ਰਾਣੀ ਧਨ ਜੋਬਨ ਸਿਉਂ ਚਿੱਤ ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਲਾਵੇ ਆਇਆ ਖੇਤ ਜਾਂ ਜੰਮ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ ਕਿਸਨਾ ਮਿਲਿਆ ਭੇਤ ਭੇਤ ਚੇਤ ਹਰ ਕਿਸਨਾ ਮਿਲਿਓ ਜਾਂ ਜੰਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਲੇ ਖਿਰਮੇ ਪਿਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉਂ ਲਾਇਆ ਹੇਤ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਲਾਇਆ ਲਾਵੇ ਲੁਣਿਆ ਖੇਤ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਏ ਖਿਲਾਈਏ ਬਣ ਜਾ ਰਿਹਾ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨਿਉ ਕਨੇਰਾ ਮਾਇਆ ਮੋਹ ਸਵਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਘਰ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੁੱਢੀ ਦੂਜੇ ਹੇਤ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਛੂਟੇ ਗਾਰ ਚੇਤ ਦੂਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਪਰ ਜੋ ਵਨ ਮੈਂ ਮਤ ਐਨਸ ਕਾਮ ਵਿਆਪਿਆ ਬਣ ਜਾ ਰਿਹਾ ਮਿੱਤਰਾ ਅੰਦਰੇ ਕਾਮਨਾ ਚਿੱਤ ਰਾਮ ਨਾ ਘਟੇ ਅੰਤਰ ਨਾਹੀ ਹੋਰ ਜਾਣੇ ਰਸਕ ਸਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਰਿਓ ਗੇ ਝੂਠੇ ਤੀਰਥ ਵਰਦ ਸਚ ਸੰਜਮ ਨਾਹੀ ਕਰਮ ਧਰਮ ਨੀ ਪੂਜਾ ਨਾਨਕ ਭਾਏ ਭਗਤਿ ਨਿਸਤਾਰਾ ਦੂਧਾ ਵਿਆਪੇ ਦੂਜਾ ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਸਰ ਹੰਸੋ ਨਥੜੇ ਆਏ ਜੁਮਨ ਕੱਟੇ ਜਰੂਆ ਜੇਣੇ ਬਣ ਜਾ ਰਿਹਾ ਮਿੱਤਰਾ ਆਪ ਘਟੇ ਦਿਨ ਸ਼ਾਹੇ ਅੰਤ ਕਾਲ ਪਛਤਾਸੀ ਅੰਦਲੇ ਜਾਂ ਜੰਮ ਪਕੜ ਚਲਾਇਆ ਸਭ ਕੁਛ ਆਪਣਾ ਕਰ ਕਰ ਰੱਖਿਆ ਖਿਰ ਮੈਂ ਪਿਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਕਰਭ ਗੁਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੇ ਪੈਰੇ ਪ੍ਰਚੇਤੇ ਜਲ ਵਿਲਾਹੇ ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਿਰਦ ਪਿਆ ਤਨਖੀਣ ਅੱਖੀ ਅੰਦਰ ਦਿਸੀ ਬਣ ਜਾ ਰਿਹਾ ਮਿੱਤਰਾ ਕੰਨੀ ਸੁਣੇ ਨਾ ਵੈਣ
ਅੱਖੀ ਅੰਧ ਜੀਵਰਸ ਨਾਹੀ ਰਹੇ ਪ੍ਰਭ ਕੋ ਤਾਣਾ ਗੁਣੇ ਅੰਤਰ ਨਾਹੀ ਕਿਉਂ ਸੁਖ ਪਾਵੇ ਮਨਮੁਖ ਅਵਣ ਜਾਣਾ ਖੜ ਪੱਕੀ ਗੁੜ ਭੱਜੇ ਵੈਸੇ ਆਏ ਚਲਿਆ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਗੁਰਮੁਖ ਸ਼ਬਦ ਪਛਾਣ ਓੜਕਾਇਆ ਤਸਾਇਆ ਬਣਜਾਰਿਆ ਮਿੱਤਰਾ ਜਰ ਜਰਵਾਣਾ ਕੰਨ ਇੱਕ ਗੁਰਤੀ ਗੁਣਾ ਸਮਾਣਿਆ ਬਣਜਾਰਿਆ ਮਿੱਤਰਾ ਗੁਣ ਘਟਸਣ ਬੰਨ ਗੁਣ ਸੰਜਾਵੇ ਚੁੱਟ ਨਾ ਖਾਵੇ ਨਾ ਤਿਸ ਜੰਮਣ ਮਰਨਾ ਕਾਲ ਜੰਮ ਜੰਮ ਜੋਏ ਨਾ ਸਕੇ ਭਾਏ ਭਗਤ ਪੈ ਤਰਨਾ ਪਾਸੇ ਤੀ ਜਾਵੇ ਸਹਿਜ ਸਮਾਵੇ ਸਗਲੇ ਦੁੱਖ ਮਿਟਾਵੇ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੇ ਸਾਚੇ ਦੇਵਤ ਪਾਵੇ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪੈਰੇ ਰਹਿਣ ਕੇ ਬਣਜਾਰਿਆ ਮਿੱਤਰ ਹਰ ਪਾਇਆ ਉਧਰ ਬੰਜਾਰ ਹਰ ਧਿਆਵੇ ਹਰ ਉਚਰੇ ਬਣਜਾਰਿਆ ਮਿੱਤਰ ਹਰ ਨਾਮ ਸਮਾਰ ਹਰ ਨਾਮ ਜਪੇ ਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਬੋਰ ਜਨਮ ਪਿਆ ਮੁਖਲਾਗਾ ਸੱਸੇ ਪਿਤਾ ਮੱਥੀ ਵਿਆ ਜਿਸ ਕੀ ਵਸਤ ਚੇਤੇ ਪ੍ਰਾਣੀ ਕਰ ਹਿਰਦੇ ਗੁਣ ਵਿਚਾਰ ਕੌ ਨਾਨਕ ਪ੍ਰਾਣੀ ਪੈਰੇ ਪਹਿਲੇ ਪੈਰੇ ਹਰ ਜਪੀਏ ਕਿਰਪਾ ਤਾਰ ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਤਨ ਮਨ ਲਾਗਾ ਦੂਜੇ ਪਾਏ ਮੇਰਾ ਮੇਰਾ ਕਿਰਪਾਲੀਏ ਵਣਜਾਰਿਆ ਮਿੱਤਰਾ ਲੈ ਮਾਤ ਪਿਤਾ

ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਤੇ ਵੇ ਮੰਨਣ ਲਿਵਲਾਹੇ ਕੋ ਨਾਨੇ ਦੂਜੇ ਪੈਰੇ ਪ੍ਰਾਣੀ ਤਿਸਕਾਲ ਨਾ ਘਮੂ ਖਾਏ ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਮਨ ਲੱਗਾ ਆਲ ਜੰਜਾਲ ਮਚਿਤ ਧਨ ਸੰਚਵੇਰ ਬਣ ਜਾ ਰਿਹਾ ਮਿੱਤਰ ਹਰਨਾਮ ਹਰਨਾਮ ਸਮਾਲ ਹਰਨਾਮ ਹਰ ਹਰ ਕਦੇ ਨਾ ਸਮਾਲੇ ਜੇ ਹੋਵੇ ਅੰਤਰ ਸਿਖਾਈ ਇਹ ਧਨ ਸੰਪੇ ਮਾਇਆ ਝੂਠੀ ਅੰਤ ਛੋਟ ਝੱਲਿਆ ਪਛਤਾਈ ਜਿਸਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰਨਾਮ ਸਮਾਲ ਕੌ ਨਾਨਕ ਤੀਜੇ ਪੈਰੇ ਪ੍ਰਾਣੀ ਜੇ ਜਾਏ ਮਿਲੇ ਹਰ ਨਾਲ ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹਰ ਚੱਲਣ ਵੇਲਾ ਆਂਦੀ ਕਰ ਸਿਵ ਪੂਰਾ ਸਤਿਗੁਰ ਬਣ ਜਾ ਰਿਹਾ ਮਿੱਤਰ ਸਭ ਚੱਲੀ ਰਹਿਣ ਵਿਹਾਂਦੀ ਹਰ ਸਿਵ ਖਿੰਨ ਖਿੰਨ ਢਿਲ ਮੂਲ ਨਾ ਕਰਿਓ ਜਿਤ ਅਸਤਰ ਜੁਗ ਜੋ ਹੋਵੋ ਹਰ ਸਿ ਤੀਰ ਸਤ ਮਾਣੋ ਰਲੀਆਂ ਜਨਮਨ ਦੁਖੋਵੋ ਗੁਰ ਸਤਿਗੁਰ ਸਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸਿਖਾਉਂਦੀ ਕੋ ਨਾਨਕ ਪ੍ਰਾਣੀ ਚੌਥੇ ਪੈਰੇ ਸਿਵਲਿਓ ਰਹਿਣ ਭਗਤਾਂ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰ ਧਰ ਭਾਏ ਤਾਂ ਉਦਰੇ ਮਾਹੇ ਦਸੀ ਮਾਸੀ ਮਾਨਸ ਕਿਆ ਬਣ ਜਾ ਰਿਹਾ ਮਿੱਤਰਾ ਕਰ ਮੁਹਲਤ ਕਰਮ ਕਮਾਹੇ ਮੁਹਲਤ ਕਰ ਦੇਨੇ ਕਰਮ ਕਮਾਣੇ ਜੈਸਾ ਲਿਖ ਤੁਰ ਪਾਇਆ ਮਾਤ ਪਿਤਾ ਭਾਏ ਸੁੱਤ ਬਨੇਤਾ ਤਿੰਨ ਭੀਤਰ ਪ੍ਰਭ ਸੰਜੋਇਆ ਕਰਮ ਸੁਕਰਮ ਕਰਾਵੇ ਆਪੇ।

ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਿਗੁਰ ਕਮੁਨਾ ਸੇਵਿਆ ਸਿਰ ਠੰਡੇ ਜਮ ਜੰਦਾਰਾ ਧਰਮ ਰਾਏ ਜੈ ਪਖਸ ਬਵਰੇ ਤਬਕਿਆ ਜਵਾਬ ਕਰੇ ਕਹੋ ਨਾਨਕ ਦੂਜੇ ਪੈਰੇ ਪ੍ਰਾਣੀ ਪਰੋ ਜੋ ਬੁਨ ਲਹਿਰੀ ਦੇ ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਿਕ ਸੰਚ ਅੰਧ ਗਿਆਨ ਪੁੱਤਰ ਕਤਰ ਲਿਪਟਿਆ ਬਣ ਜਾ ਰਿਹਾ ਮਿੱਤਰਾ ਅੰਤਰ ਲਹਿਰ ਲਹਿਰ ਸੁਲਵਾਨ ਅੰਤਰ ਲੈ ਲਵਾਨ ਪ੍ਰਾਣੀ ਸੁਭ ਚਿਤਨ ਆਵੇ ਸਤਸੰਗ ਸਤਸੰਗ ਨਕੀਆ ਬਹੁ ਜੋਨੀ ਦਿਖ ਪਾਵੇ ਸਿਜਨ ਹਰ ਵਿਸਾਰਿਆ ਸਵਾਮੀ ਇੱਕ ਨਿਮਖ ਨਾ ਲੱਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪੈਰੇ ਬਿਖ ਸੰਚੇ ਅੰਧ ਗਿਆਨ ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸਮਾਲ ਤੋਂ ਬਣ ਜਾ ਰਿਹਾ ਮਿੱਤਰਾ ਤੇਰਾ ਦਰਗੇ ਬੇਲੀ ਹੋਏ ਗੁਰਮਾ ਸਤਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਿਖਾਈ ਇਹ ਮੋਏ ਮਾਇਆ ਤੇਰੇ ਸੰਗਣਾ ਚਾਲੇ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਦਿਆਰੀ ਸਿਵ ਸਤਗੁਰ ਚਾਨਣ ਹੋਏ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਬਿੰਦ ਕਾ ਬਣ ਜਾ ਰਿਹਾ ਮਿੱਤਰ ਉੱਠ ਚੱਲੇ ਕਮਾਣਾ ਸਾਥ ਕਿਰਤੀ ਮਿਲਮਨਾ ਦੇਵਨੀ ਬਣ ਜਾ ਰਿਹਾ ਮਿੱਤਰਾ ਉਹਨੇ ਤਗੜੇ ਪਾਇਆ ਹਾਥ ਲਿਖਿਆ ਆਇਆ ਪਕੜ ਚਲਾਇਆ ਮਨੁੱਖ ਸਾਹ ਦੁਹੇਲੇ ਜਿੰਨੀ ਪੂਰਾ ਸਤਗੁਰ ਸੇਵਿਆ ਸੇ ਦਰਗੇ ਸਾਹ ਸੁਹੇਲੇ ਕਰਮ ਧਰਤੀ ਸਰੀਰ ਜਮ ਅੰਤਰ ਸੋਏ ਹੋਵੇ ਸੁਖਾਤ ਕਹੋ ਨਾਨਕ ਭਗਤ ਸੋਏ ਦਰਬਾਰੇ ਮਨਮੁਖ ਸਦਾ ਪਵਾਤ ਸ੍ਰੀ ਰਾਗ ਮਹਲਾ ਚੌਥਾ ਕਰ ਦੂਜਾ ਸ਼ੰਤ ਇੱਕ ਓਂਕਾਰ

ਗੁਰਮੁਖ ਕੀ ਹਰ ਪਾਇਆ ਹਰ ਸਤ ਸੱਤੇ ਮੇਰੇ ਬਾਬਲਾ ਹਰ ਜਨਮ ਮਿਲ ਜੰਜ ਸੁਹੰਦੀ ਪੇਕੜੇ ਹਰ ਜਪ ਸੋਹਲੀ ਵਿੱਚ ਸੋਹਰੜੇ ਖਰੀ ਸੁਹੰਦੀ ਸੋਹਰੜੇ ਵਿੱਚ ਖਰੀ ਸੁਹੰਦੀ ਜਿਨ ਪੇਕੜੇ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿੰਨਾ ਦਾ ਗੁਰਮੁਖ ਜਿਨਾ ਮਨ ਜਿਨ ਪਾਸਾ ਟਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਇਆ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮਿਲ ਜੰਜ ਸੁਹੰਦੀ ਹਰ ਪਰਬ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜਾ ਹਰ ਸੋਭਾ ਦੇਵੋ ਜਿਤ ਸਵਰੇ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ ਖੰਡ ਬ੍ਰਹਮੰਡ ਹਰ ਸੋਭਾ ਹੋਈ ਦਾਨ ਨਾ ਲੇਰ ਲਾਇਆ ਹੋਰ ਮਨਮੁਖ ਦਾਜ ਨਾ ਰੱਖ

ਵੇਲ ਵਧੰਦੇ ਹਰ ਜੁਗੋ ਜੁਗੋ ਜੁਗੋ ਜੁਗ ਸਦ ਪੀੜੀ ਗੁਰ ਚਲਨ ਦੇ ਜੁਗ ਜੁਗ ਪੀੜੀ ਚੱਲੇ ਸਤਿਗੁਰ ਕੀ ਜਿਨੀ ਸਤਿਗੁਰ ਨਾਮ ਤੇ ਆਇਆ ਹਰ ਪੁਰਖ ਨਾ ਕਭੀ ਨਾ ਮਿਸੇ ਜਾਵੇ ਨਿਤ ਦੇਵੇ ਚੜੇ ਸਵਾਇਆ ਨਾਨਕ ਸੰਤ ਸੰਤ ਰੇਕੋ ਜਪ ਹਰ ਨਾਮ ਸੁਹੰਦੀ ਹਰ ਰਾਮ ਨਾਮ ਮੇਰੇ ਬਾਬੂਲਾ ਫਿਰ ਮਿਲ ਧਨ ਧਨ ਵੇਲ ਵਧੰਦੀ ਸ੍ਰੀ ਰਾਗ ਮਹੱਲਾ ਪੰਜਵਾਂ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜਮ ਮਿੱਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰਿਆ ਜਮ ਮਿੱਤਰਾ ਹਰ ਨਿਭੇ ਤੇਰੇ ਨਾਲੇ ਸੰਗ ਸਾਈ ਨਾਮ ਧਿਆਈ ਬਿਰਥਾ ਕੋਈ ਨਾ ਜਾਵੇ ਮਨ ਚਿੰਦੇ ਸੇਬਲ ਪਾਵੇ ਚੰਨ ਕਮਲ ਚਿਤ ਲਾਏ ਜਲਥਰ ਪੂਰਿਆ ਬਨਵਾਰੀ ਕਟਕਟ ਨਦਨ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਪ੍ਰਵਚਾਲੇ ਮਨ ਪਿਆਰਿਆ ਜੇ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੇ ਮਿੱਤਰਾ ਮਿਕਸਾ ਕਰ ਸੰਸਾਰੇ ਚੰਨ ਕਮਲ ਕਰ ਬੋਇਤ ਸਕਰਤੇ ਸਸਾ ਦੁਖ ਨਾ ਵਿਆਪੇ ਗੁਰਪੁਰਾ ਪੇਟੇ ਬੜਭਾਗੀ ਆਠ ਭੈਰ ਪਰ ਜਾਪੇ ਆਦਿ ਜੁਗਾਦੀ ਸਿੱਖ ਸਵਾਮੀ ਪਤਾ ਨਾਮ ਅਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜੇ ਮਿੱਤਰ ਹਰ ਲੱਦੇ ਖੇਵ ਸਵੱਲੀ ਮਨ ਪਿਆਰਿਆ ਜੇ ਮਿੱਤਰ ਹਰ ਦਰ ਨਿਚਲ ਮੱਲੀ ਹਰ ਦਰ ਸੇਵੇ ਅਲਖ ਪੇਵੇ ਨਿਚਲ ਹਸਣ ਪਾਇਆ ਤੈ ਜਨ ਮਨ ਆਵਣ ਜਾਣਾ ਸੰਸਾਰ ਦੁੱਖ ਮਿਟਾਇਆ ਚਿਤ੍ਰ ਗੁਪਤ ਕਾ ਕਾਦ ਫਾਰਿਆ ਜੁਨ ਤੂੰ ਤਾਂ ਕਿਛਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਵ ਸਵੱਲੀ ਮਨ ਪਿਆਰੇ ਜੇ ਮਿੱਤਰਾ ਕਰ ਸੰਤਾ ਸੰਗਨ ਵਾਸੋ ਮਨ ਪਿਆਰੇ ਜੇ ਮਿੱਤਰ ਹਰ ਨਾਮ ਜਪਤ ਪ੍ਰਕਾਸੋ ਸਿਮਰ ਸਵਾਮੀ ਸੁਖੇ ਗਾਮੀ ਸਗਲੀ ਪੁੰਨਿਆ ਪੁਰਬ ਕਮਾਏ ਸਿਰੰਗ ਪਾਏ ਹਰ ਮਿਲੇ ਚਿਰੀ ਵਛੰਨਿਆ ਅੰਤਰ ਬਾਰ ਸਰਬਤਰ ਰਵਿਆ ਮਨ ਉਪਜਿਆ ਵਿਸਵਾਸੋ ਨਾਨਕ ਦੇ ਮਨ ਪ੍ਰੀਤਮ ਕਰ ਸੰਤਾ ਸੰਗਨ ਵਾਸੋ ਮਨ ਪਿਆਰੇ ਜੇ ਮਿੱਤਰ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰੇ ਜੇ ਮਿੱਤਰਾ ਹਰ ਜਲ ਮਿਲੋ ਜੀਵੇ ਮੀਨਾ ਹਰ ਪੀਏ ਗਾਨੇ ਅੰਮ੍ਰਿਤ ਮਾਨੇ ਸਭ ਸੁਖਮ ਬੁੱਠੇ ਸਿੱਧਰ ਪਾਏ ਮੰਗਲ ਗਾਏ ਛਪੁੰਨੀ ਸਗਤ ਉੱਠੇ ਲੜਲੀਨੇ ਲਾਏ ਨੌਨਦ ਪਾਏ ਨੌ ਸਭ ਠਾਕਰ ਦੀਨਾ ਨਾਨਕ ਸਿੱਖ ਸੰਤ ਸਮਝਾਏ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਕੇ ਸੰਤ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਡੱਖਣਾ ਹੱਠ ਮਜਾਓ ਮਾਪਰੀ ਪੱਸੇ ਕਿਉਂ ਦੀਦਾਰ ਸੰਤ ਸੁਣਾਏ ਲੱਭਣੇ ਨਾਨਕ ਪ੍ਰਾਣ ਆਧਾਰ ਸੰਤ ਚਨ ਕੋ ਸੋ ਪ੍ਰੀਤ ਰੀਤ ਸੰਤ ਮਨੇ ਆਵੇ ਇੱਕ ਖਿੰਨ ਤੀਰ ਕਿਉਂ ਕਰੇ ਨਾ ਭਿਉ ਨਾ ਤਨ ਮਨ ਜੀਵਾ ਜਲ ਬਿਨ ਮਛਲੀ ਜਿਉਂ ਮਰੇ।

ਸੋਹਿੰਦੜੇ ਹਬਠਾਏ ਕੋਇ ਨਾ ਦਿਸੋ ਡੂਜੜੋ ਕੋ ਕੁੱਪੜ ਖੁੱਲੜੇ ਕਪਾੜ ਨਾਨਕ ਸਤਿਗੁਰ ਭੇਟ ਤੇ ਸੰਤ ਤੇਰੇ ਬਚਨ ਉਪਾਰ ਸੰਤਨ ਧਾਰ ਬਾਣੀ ਵਿਚਾਰੀਏ ਜੀਓ ਸਿਮਤ ਸਾਸ ਗਿਰਾਸ ਪੂਰਨ ਵਿਸ਼ਵਾਸ ਕਿਉਂ ਮਿਲਿਓ ਮਨੋ ਵਿਸਾਰੀਏ ਜੀਓ ਕਿਉਂ ਮਨੋ ਵਿਸਾਰੀਏ ਨਿਮਖ ਨਿਟਾਰੀਏ ਗੁਣਵੰਤ ਪ੍ਰਾਣ ਹਮਾਰੇ ਮਨ ਵੰਸ਼ਤ ਫਲ ਦੇਤ ਹੈ ਸਵਾਮੀ ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਤੇ ਸਰਬ ਕੇ ਸਾਥੇ ਜਪ ਜੂਏ ਜਮਨਾ ਹਾਰੀਏ ਨਾਨਕ ਬੇਨਤੀ ਪ੍ਰਪੈ ਕਿਰਪਾ ਕਰ ਭਜ ਤਾਰੀਏ ਢਕਣਾ ਧੂੜ ਮਜਨ ਸਾਧ ਖੇ ਸਾਈ ਥੀਏ ਕਿਰਪਾਲ ਲੱਦੇ ਲੰਬੇ ਟੋਕੜੇ ਨਾਨਕ ਹਰਦਨ ਮਾਲ ਸ਼ਾਂਤ ਸੁੰਦਰ ਸਵਾਮੀ ਧਾਮ ਭਗਤੇ ਬਿਸਰਾਮ ਆਸਾ ਲਗ ਜੀਵ ਤੇ ਜੀਓ ਮੰਤਨ ਨੇ ਗਲਤਾਨ ਸਿਮਰ ਪਿਓ ਨਾਮ ਹਰ ਅਮਰਤ ਪੀਪ ਤੇ ਜੀਓ ਅੰਮ੍ਰਿਤ ਹਰ ਪੀਪ ਤੇ ਸਤ ਥੀਪ ਤੇ ਵਿਖੇ ਮਨ ਫੀਕਾ ਜਾਣਿਆ ਪੈ ਕਿਰਪਾਲ ਗੋਬਿੰਦ ਗੋਪਾਲ ਪ੍ਰਭ ਮੇਰੇ ਸਾਧਸੰਗ ਮੰਨਿਤ ਪਾ ਜਾਣੇ ਮਾਨਿਆ ਸਰਬਸੋ ਸੁਖ ਆਨੰਦ ਕਰਨ ਪਿਆਰੇ ਹਰ ਰਤਨ ਮਨ ਅੰਤਰ ਸੀਵ ਤੇ ਇੱਕ ਤਿਲਵ ਨਾਮ ਨਹੀਂ ਵਿਸਰੇ ਪ੍ਰਾਣ ਦਾਰਾ ਜਪ ਜਪ ਨਾਨ ਜੀਵ ਤੇ ਰੱਖਣਾ ਜੋ ਤੋ ਕੀਨੇ ਆਪਣਾ ਤਿਨਾ ਬਕੂ ਮਿਲੀ ਹੋ ਆਪੇ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਸੰਤ ਪ੍ਰੇਮ ਠਗੋਰੀ ਪਾਏ ਰਜਾਏ ਗੋਬਿੰਦ।

ਜੀਓ ਸੰਤਰ ਕੇ ਪ੍ਰਸਾਦ ਗਾਦ ਕੰਠੇ ਲਾਗ ਸੋਹਿਆ ਜੀਓ ਹਰ ਕੰਠ ਲਾਗ ਮੋ ਸੋਹਿਆ ਦੁਖ ਮਨ ਸਭ ਜੋਹਿਆ ਭਗਤ ਲਖਣ ਕਰ ਵਸ ਪਏ ਮਨ ਸਭ ਸੁਖ ਪਏ ਬੁੱਠੇ ਗੋਬਿੰਦ ਟੁੱਠੇ ਗੋਬਿੰਦ ਮਨ ਸਭ ਮਿਟ ਗਏ ਸਖੀ ਮੰਗਲ ਗਾਇਆ ਇਸ ਪਜਾਇਆ ਬਹੁਣਾ ਮਾਇਆ ਹੋਇਆ ਕਰ ਗਏ ਲੀਨੇ ਨਾਨਕ ਪ੍ਰਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਡੱਖਣਾ ਸਾਈ ਨਾਮ ਮੋਲ ਕੀਮ ਨਾ ਕੋਈ ਜਾਣ ਦੋ ਜਿਨ੍ਹਾਂ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ ਸ਼ੰਤ ਕਹਿਤ ਪਵਿੱਤਰ ਸੁਣਤੇ ਸਭ ਤਨ ਲਖੰਤੀ ਕੁਲ ਤਾਰਿਆ ਜੀਓ ਜਿਨੀ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਮਚਾਰੀਆ ਜੀਓ ਬ੍ਰਹਮਚਾਰਿਆ ਜਨ ਸਵਾਰਿਆ ਪੂਰਨ ਕਿਰਪਾ ਪ੍ਰਭਕਾਰੀ ਕਰਕੇ ਲੀਨੇ ਹਰ ਜਸੋ ਦੀਨੇ ਜੋ ਨ ਧਾਵੇ ਨਾਹੇ ਮਰੀ ਸਤਿਗੁਰ ਦਿਆਲ ਕਿਰਪਾਲ ਪਿੱਟ ਹਰੇ ਕੰਮ ਕ੍ਰੋਧ ਲੋ ਮਾਰਿਆ ਕਥਨ ਜਾਏ ਕਥ ਸਵਾਮੀ ਸਦਕੇ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓਮਕਾਰ ਸਤਨਾਮ ਗੁਰ ਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਏ ਜੀਓ ਹਰ ਜੀ ਸਭੇ ਪ੍ਰਤਪਾਲ ਦਾ ਘਟ ਘਟ ਮਈਆ ਸੋਏ ਜੀਓ ਸੋ ਹਰ ਸਾ ਧਿਆਈਏ ਤਸਬਿਨ ਅਵਨ ਕੋਏ ਜੋ ਮੋਹ ਮਾਇਆ ਚਿਤਲਾਏ ਦੇ ਸੋ ਛੇ ਛੋਟ ਝੱਲੇ ਦੁਗਰੋਏ ਤਨ ਜਾਂ ਨਾਨਕ ਨਾਮ ਧਿਆਇਆ ਰੰਤ ਸਕਾਏ ਹੋਏ ਮਹਿਰ ਬਿਨ ਅਵਨ ਕੋਏ ਹਰ ਗੁਣ ਸੁਣਾਏ ਪਈ ਅਵਨ ਜਾ ਰਿਹਾ ਮਿੱਤਰਾ ਪੁੱਟ ਭਾਗ ਪ੍ਰਾਪਤ ਹੋਏ ਰਹਾਉ ਸੰਤ ਜਨਾ ਬਿਨ ਭਾਈਆਂ ਹਰ ਕਿੰਨੇ ਨਾ ਪਾਇਆ ਨਾ ਹੋ ਵਿੱਚ ਹਮੇ ਕਰਮ ਕਮਾਉਂਦੇ ਜੇ ਵੇਸ ਵਾਹ ਪੂਤ ਜਿਨ ਨਾ ਹੋ ਪਿਤਾ ਜਾਤ ਨਾ ਹੋਈਏ ਗੁਰ ਤੁੱਠਾ ਕਰੇ ਪਸਾਉ ਵਟਭਾਗੀ ਗੁਰ ਪਾਇਆ ਗੁਰ ਐਨਸ ਲੱਗਾ ਪਾਓ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ ਮਨ ਹਰ ਹਰ ਲਾਗਾ ਚਾਹੋ ਗੁਰਪੂਰੇ ਨਾਮ ਦੜਾਇਆ ਹਰ ਮਿਲੀਏ ਹਰ ਪ੍ਰਭਤ ਨਾ ਹੋ ਰਹਾਓ ਜਬ ਲਗ ਜੋ ਮਨ ਸਾਸ ਹੈ ਤਬ ਲਗ ਨਾਮ ਧਿਆਏ ਜਬ ਲਗ ਜੋ ਮਨ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆਂ ਨਾਲ ਨਾ ਚੱਲ ਸੀ ਹਰ ਅੰਧੇਲੇ ਛੜਾਏ ਹੋਮ ਬਲਿਹਾਰੀ ਤਿੰਨ ਕੋ ਜਨਮ ਹਰ ਉਠਾਏ ਜਿਨੀ ਹਰ ਨਾਮ ਚੇਤੇ ਉਸ ਅੰਤ ਗਏ ਪਛਤਾਏ ਤੁਰ ਮਸਤਕ ਹਰ ਭਵ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲੰਘਾਏ ਰਹੋ ਹਰਾਪੇ ਆਪ ਪਾਏ ਦਾ ਰਾਪੇ ਦੇਵੇ ਲੇ ਆਪੇ ਹਰਾਪੇ ਭਰਮ ਪੁਲਾਏ ਦਾ ਰਾਪੇ ਹਿੰਮਤ ਦੇ ਗੁਰਮੁਖ ਅਮਰ ਪ੍ਰਕਾਸ਼ ਐਸੇ ਵੇਲੇ ਕਹੀ ਕੇ ਹੋਂ ਬਲਿਹਾਰੀ ਦਿਨ ਕੋ ਜਨ ਪਾਇਆ ਗੁਰਮਤੇ ਜਨ ਨਾਨਕ ਅਮਲ ਪ੍ਰਗਾਸਿਆ ਮਨ ਹਰ ਹਰ ਬੁਠੜਾਏ ਮਨ ਹਰ ਹਰ ਜਪਨ ਕਰੇ ਹਰ ਗੁਣ ਸੁਣਾਈ ਭਜ ਪੋ ਜਿੰਦੂ ਸਭ ਕਲਵਿਕ ਦੁਖ ਪਰ ਹਰੇ ਰਹਾਓ ਘਟ ਘਟ ਮਈਆ ਮਨ ਵਸੇ ਕਿਉਂ ਪਾਈਏ ਚਿਕਿਤ ਪਤ ਗੁਰ ਪੂਰਾ ਸਗੋ ਪੇਟੀਏ ਹਰ ਪਾ ਹਰ ਪਾਇਆ ਵਸੇ ਮਨ ਚਿੱਤ ਮੈਂ ਤਰਨਾਮ ਆਧਾਰ ਨਾਮੇ ਦਿਗਤ ਪਤ ਮੈਂ ਹਰ ਨਾਮ ਵਸਾਓ ਮੈਂ ਵਸਾਓ ਮੈਂ ਹਰ ਨਾਮੇ ਜਤ ਪਤ ਜਿਨ ਨਾਨਕ ਨਾਮ ਧਿਆਇਆ ਰੰਗ ਧੜਾ ਰੰਗ ਰਤ ਹਰ ਧਿਆਵ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਹਰ ਸਭ ਹਰ ਸਭ ਪ੍ਰਭ ਤੇ ਅਤ ਪਤ ਰਹਾਉ ਜਨ ਕੋ ਪੂਰਵ ਲਿਖਿਆ ਸਿਆ ਏ ਮਿਲੇ ਗੁਰਪਾਸ ਸੇਵਣ ਜਾ ਰਿਹਾ ਮਿੱਤਰਾ ਗੁਰ ਹਰ ਪਾਸ ਹਰ ਹਰ ਪ੍ਰਗਾਸ ਤਨ ਤਨ ਵਣਜ ਵਪਾਰੀਆ ਜਨ ਵੱਖਰ ਲਦੜਾ ਪਹਰ ਪਾਰਾਸ ਗੁਰਮੁਖ ਅਧਰ ਮੁਖ ਉਜਲੇ ਸਿਆ ਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿੰਨ ਪਾਇਆ ਜਿਨ ਆਪ ਤੁਠਾ ਗੁਣਤਾਸ ਹਰ ਧਿਆਉ ਸਾਸ ਗਰਾਸ ਮਨ ਪ੍ਰੀਤ ਲੱਗੇ ਤਿੰਨ ਗੁਰਮੁਖਾ ਨਾਮ ਜਿਨਾ ਰਹਿ ਰਾਸ ਰਹਾਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੇ ਨੇਚਰ ਮਤਾ ਪਾਰ ਰਤਨ ਮੋਲਕ ਪਾਇਆ ਗੁਰ ਕਾ ਸਦ ਵਿਚਾਰ ਜੇ ਵਾ ਸੱਚੇ ਮਨ ਸੱਚਾ ਸੱਚਾ ਸਰੀਰ ਕਾਰ ਨਨ ਸੱਚੇ ਸਤਿਗੁਰ ਸੇਵੀਏ ਸਦਾ ਸੱਚਾ ਪਾਰ ਮਹੱਲਾ ਤੀਜਾ ਹੁਰ ਬਿਰਾ ਸਭ ਤਾਤ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹ ਮਨ ਮਾਇਆ ਮੋਹਿਆ ਵੇਖਣ ਸੁਣ ਨਾ ਹੋਏ ਸੌ ਨੇੜੇ ਮਨ ਪ੍ਰੀਤ ਨਾ ਉਪਜੇ ਅੰਧਾ ਕਿਆ ਕਰੇ ਨਾ ਜਿਨ ਖੀ ਲੀਤੀਆਂ ਸੋਏ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕ ਇੱਕੋ ਵਿਦਿਵਾਨ ਹਰ ਹਰ ਇੱਕ ਸਿਧਾ ਹੈ ਅਮਰ ਇੱਕੋ ਹਰ ਚਿਤਾਰ ਹਰ ਤਿਸਮਿਨ ਕੋਈ ਨਾ ਹੈ ਡਰ ਭਰਮ ਭਾਉ ਦੂਰ ਕਰ ਹਰ ਤਿਸੇ ਨੂੰ ਸਲਾਹ ਜੇ ਤੁਦ ਰੱਖੇ ਬਾਹਰ ਘਰ ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਪ ਭਾਉ ਵਿਖਮਤਰ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗੰਦੇ ਨਾਲ ਲੈਣ ਇੱਕ ਸੁੱਤਿਆਂ ਦੇ ਅਠਾਲ ਮਹੱਲਾ ਪਹਿਲਾ ਸਿਦਕ ਸਬੂਰੀ ਸਾਧਿਕਾ ਸਬਰ ਤੋਸਾ ਮਲਾਇਕਾ
ਦਿਦਾਰ ਪੂਰੇ ਪਾਏ ਸਾ ਥਾਉ ਨਹੀਂ ਖਾਏ ਕਾ ਪੌੜੀ ਸਭ ਆਪ ਪਾਏ ਕੇ ਆਪ ਘਰੇ ਲਾਹੀ ਤੂੰ ਆਪੇ ਵੇਖ ਵਿਗਸਦਾ ਆਪਣੀ ਵਡਿਆਈ ਹੱਥੋਂ ਬਾਹਰ ਕਿਛ ਨਹੀਂ ਤੂੰ ਸੱਚਾ ਸਾਈ ਤੂੰ ਆਪੇ ਵਰਤਦਾ ਸਭਨੀ ਹੀ ਥਾਈ ਹਰ ਆਪੇ ਤਿਸੇ ਤਿਆਉ ਸੰਤ ਜਨੋ ਸੋਲੇ ਛੜਾਈ ਸਲੋਕ ਮਾਲਾ ਪਹਿਲਾ ਫੱਕੜ ਜਮ ਜਾਤੀ ਫੱਕੜ ਨਾਉ ਸਭਨਾ ਜੀਆਂ ਕੇ ਕੋਸ਼ਾਓ ਜਪੋ ਦੇ ਕਰ ਭਲਾ ਕਹਾਏ ਨਾ ਧਾਪਰ ਜਾਪੇ ਜਾਪਤ ਲਿਖੇ ਪਾਹੇ ਮੱਲਾ ਦੂਜਾ ਜਿਸ ਪਿਆਰੇ ਸਿਉਹੋ ਤਿਸ ਆਗੇ ਮਰ ਚੱਲੀਏ ਤਿਰਗ ਜੀਵਨ ਸੰਸਾਰ ਤੱਕ ਪਾਛੇ ਜੀਵਣਾ ਪੌੜੀ ਤੁਧ ਆਪੇ ਧਰਤੀ ਸਾਜੇ ਚੰਦ ਸੂਰਜ ਦੋਏ ਦੀਵੇ ਚਾਰ ਕੁੰਡ ਹੱਟ ਤੁਧ ਸਾਜੇ

0: ਵਿੱਚ ਸਭ ਜਗਤ ਛੁਟੀ ਵੇ ਸਲੋਕ ਮਹੱਲਾ ਪਹਿਲਾ ਕੁਦਰ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੰਬੰਧਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਜਾਂ ਕਹੀ ਨਾ ਜਾਏ ਸਰੇ ਸਰਿਤ ਕਰੇ ਵਿਚਾਰ ਬਿਨ ਬੁੱਝੇ ਕੈਸੇ ਪਾਵੇ ਪਾਰ ਸਿਰ ਕਰ ਸਜਨਾ ਕਰਮ ਮਨ ਕਰ ਮਕਸੂਦ ਜਿਨ ਤਿਰ ਲੇਖਾ ਤੈ ਦਰ ਸਿਰ ਮੌਜੂਦ ਮਹਲਾ ਤੀਜਾ ਗੁਰ ਸਭਾ ਸੇਵ ਨਾ ਪਾਈਏ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਮਨ ਰਹੇ ਹਦੂਰ ਪੌੜੀ ਸਪਦੀਪ ਸਤਸਾਗਰਾ ਨਾਮ ਖੁਣ ਚਾਰ ਵੀਰ ਦਸ ਅਸ਼ਟਮ ਪੁਰਾਣਾ ਸਰ ਹਰ ਸਭਨਾ ਵਿੱਚ ਤੋਂ ਵਰਤਦਾ ਹਰ ਸਭਨਾ ਪਾਣਾ ਸਭ ਤੋਂ ਜੇ ਧਿਆਏ ਜੀ ਜੰਤ ਸਰ ਸਾਰੰਗ ਪਾਣਾ ਜੋਗਮ ਖਰ ਰਾਹ ਦੇ ਤਨ ਹੋ ਕੁਰਬਾਣਾ ਤੂੰ ਆਪਿਆ ਵਰਤਦਾ ਕਰ ਚੋਜ ਵਡਾਣਾ ਸਲੋਕ ਮਹਲ ਤੀਜਾ ਕਲੋ ਮਸਾਜਨੀ ਕਿਆਸਦਾ ਜੀ ਹਿਰਦੇ ਵੀ ਲਿਖ ਲੇ ਹੋ ਸਦਾ ਸਾਹਿਬ ਕੇ ਰੰਗ ਰਹੇ ਕਬੂ ਨਾ ਤੁਟ ਸਨੇ ਹੋ ਕਲੋ ਮਸਾਜ ਨੀ ਜਾਇ ਸੀ ਲਿਖਿਆ ਪੀ ਨਾ ਲੈ ਜਾਏ ਨਾਨਕ ਸਾਹਿਬ ਪ੍ਰੀਤ ਨਾਮ ਜਾਇ ਸੀ ਜੋ ਤੁਰ ਛੋਡੀ ਸੱਚੇ ਨਾ ਪਾਏ ਮਹਲਾ ਤੀਜਾ ਨਦਰੀ ਆਪਦਾ ਨਾਨਾ ਚੱਲੀ ਵੇਖੋ ਕੋ ਵਿਪਾਹੇ ਸਗੋਂ ਸੱਚ ਦੜਾਏ ਸੱਚ ਰੋ ਲਿਵਲਾਏ ਨਾਨਕ ਸ਼ਬਦ ਸੱਚੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਰ ਇੱਕ ਤੋਂ ਤੂੰ ਜੋਣੇ ਭੇਤ ਜੋ ਕਿ ਚ ਸੋਰ ਜਾਣਦਾ ਮੇਰੇ ਮਨ ਹਚੇਤ ਸੋ ਡਰੇ ਸੇ ਪਾਪ ਕਮਾਉਣ ਦਾ ਧਰਮੀ ਵਿਕਸੇਤ ਤੂੰ ਸੱਚਾ ਅਪਣਿਆਓ ਸੱਚ ਤਾਂ ਡਰੀਏ ਕੇਤ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸਲੋਕ ਮਹਲਾ ਤੀਜਾ ਕਲਮ ਜਲੋ ਸੁਣ ਮਸਵਾਣੀ ਹੈ ਕਾਗਦ ਪੀ ਜਲ ਜਾਹੋ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ ਨਾਨਪੁਰੇ ਲਿਖਿਆ ਕਮਾਉਣਾ ਵਰਨ ਕਰਨਾ ਜਾ ਹੇ ਮਹਲਾ ਤੀਜਾ ਔਰ ਕੂੜ ਭਰਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਿਨ ਨਾਵੇ ਕੋ ਥਿਰ ਨਹੀਂ ਪੜਪੜ ਹੋਏ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉਂ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਿਹਾ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ ਸੁਖ ਮਹਾਲੇ ਤੀਜਾ ਹਾਂ ਕਰਤੀ ਸਾਮੂ ਏ ਸੰਭੋ ਕਿਸੇ ਨਾਲ ਦੂਜੇ ਭਾਈ ਦੁਖ ਪਾਇਆ ਸਭ ਜੋ ਏਜਮਕਾਲ ਨਾਨਕ ਗੁਰਮੁਖ ਉਬਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ ਮਨੁੱਖ ਸੁਦਾ ਕਾਲੀਆਂ ਬਾਹਰ ਚਿਟਵੀਆਂ ਰੀਸਾ ਕਰੇ ਤਨਾੜੀਆਂ ਸੋ ਸੇਵੇ ਦਰਖੜੀਆਂ ਨਾਲ ਖਸਮੇ ਰੱਤੀਆਂ ਮਾਣੇ ਸੁਖ ਰਲੀਆਂ ਹੁੰਦੇ ਤਾਂ ਨਤਾਣੀਆਂ ਹੈ ਨਿਮਾਣੀਆਂ ਨਾਨਕ ਜਨਮ ਸਕਾਰਤਾ ਸੇ ਜਨਮ ਤਿੰਨਾ ਕਿਸੰਗ ਮਿਲਾ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਅਪਜਾਲ ਤੂੰ ਆਪੇ ਜਲ ਬਤਾਏਦਾ ਆਪੇ ਵਿੱਚ ਸਿਬਾਲ ਤੂੰ ਆਪੇ ਕਲਮ ਕਮਲ ਲਿਪਤ ਹੈ ਹੱਥਾਂ ਵਿੱਚ ਗੁਲਾਲ ਤੂੰ ਆਪ ਮੁਕਤ ਕਰਾਏਦਾ ਇੱਕ ਨਵਿਖ ਘੜੀ ਕਰ ਖਿਆਲ ਹਰ ਤੁਦੋ ਬਾਹਰ ਕਿਛ ਨਹੀਂ ਗੁਰਸਬ ਦੀ ਵੇਖ ਨਿਹਾਲ ਸਲੋਕ ਮਹਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀ ਨਸੋਵੇ ਜੇ ਥਨ ਖਸਮੇ ਚੱਲਿਆ ਜਾਏ ਕਰ ਦਰ ਘਰ ਸੁਭਾ ਮੈਲ ਬੁਲਾਈ ਨਾਨਕ ਕਰਮੀ ਮਤ ਪਾਈ ਗੁਰਪ੍ਰਸਾਦੀ ਸਚ ਸਮਾਈ ਮਹਲਾ ਤੀਜਾ ਮਨਮੁਖ ਨਾ ਵੀ ਹੋਣੀਆਂ ਰੰਗ ਸੰਮਕ ਦੇਖ ਨਾ ਪੁੱਲ ਇਸ ਕਾ ਰੰਗ ਦਿਨ ਛੋੜ ਛੋੜ ਥੋੜਿਆ ਛੁੱਚਾ ਇਸਕਾ ਮੁੱਲ ਦੂਜੇ ਲੱਗੇ ਪਚਮੇ ਮੂਰਖ ਅੰਧਗਵਾਰ ਬਿਸ਼ਟ ਅੰਦਰ ਕੀੜੇ ਪਾਏ ਪਚੇ ਬਾਰੋ ਵਾਰ ਨਾਨਕ ਨਾਮ ਰੱਤੇ ਸੇ ਰੰਗਲੇ ਗੁਰ ਕੇ ਸਹਿ ਸਭਾਏ ਭਗਤੀ ਰੰਗਣਾ ਉਤਰੇ ਸਹਿਜੇ ਰਹੇ ਸਮਾਹੇ ਪੌੜੀ ਸਭ ਸਿਸ਼ਟ ਪਾਏ ਸਭ ਤੋਂ ਦਿਆ ਪੇਰ ਸਿੱਖ ਸੰਭਾਇਆ ਇੱਕ ਵੱਲ ਛਲ ਕਰ ਖਾਂ ਕਿ ਖਾਮ ਦੇ ਮੋਹ ਕੂੜ ਕੁਸਤਨ ਟਾਇਆ ਤੁਦ ਆਪੇ ਭਵੇ ਨਵ ਕਰੇ ਤੁਦ ਉੱਤੇ ਕੰਮ ਹੋਏ ਲਾਇਆ ਇੱਕ ਨਾ ਸੱਚ ਬੁਝਾਇਨ ਤਿੰਨਾ ਅਤੁੱਟ ਭੰਡਾਰ ਦਿਵਾਇਆ ਹਰ ਚੇਤ ਜਦ ਚੇਤ ਖਾਏ ਤਿੰਨਾ ਸਫਲ ਹੈ ਚੇਤਾ ਹੱਥ ਤੜਾਇਆ ਸਲੋਕ ਮਹਲ ਤੀਜਾ ਪੜਪ ਪੰਡਤ ਵੇਦ ਖਾਣੇ ਮਾਇਆ ਮੋਹ ਸੁਆਹੇ ਦੂਜੇ ਪਾਏ ਹਰ ਨਾਮ ਸਾਰਿਆ ਮਨ ਮੂਰਖੇ ਮਿਲੇ ਸਜਾਏ ਜਿਨ ਜੀਵ ਪਿੰਡ ਦਿੱਤਾ ਤਸੋ ਕਮੂ ਨਾ ਚੇਤੇ ਸੋ ਦਿੰਦਾ ਰਿਸ਼ ਸੰਭਾਹੇ ਜਮ ਕਾ ਫਾ ਗਲੋ ਨਾ ਕੱਟੀਏ ਫਿਰ ਭਰਿਆਵੇ ਜਾਹੇ ਮਨ ਕਿਸ਼ਨ ਸੂਝੇ ਅੰਦਰੇ ਪੁਰਖ ਲਿਖੀਆ ਕਮਾਹੇ ਪੂਰੇ ਪਾਗ ਸਤਗੁਰ ਮਿਲੇ ਸੁਦਾਤਾ ਨਾ ਮਨ ਭਾ ਮਨ ਆਹੇ ਸੁਖ ਮਾਣੇ ਸੁਖ ਪਹਿਨਣਾ ਸੁਖ ਸੁਖ ਵਿਆਹੇ ਨਾਨ ਸੋ ਨਾਉਣ ਮਨੋ ਵਿਸੇ ਜਿੱਧਰ ਸੱਚੇ ਸੁਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣ ਤਾਸ ਗੁਰਮਤੀਆ ਪਛਾਣਿਆ ਰਾਮ ਨਾਮ ਪ੍ਰਗਾਸ ਸੱਚੋ ਸੱਚ ਕਮਾਉਣਾ ਵਡਿਆਈ ਵੱਡੇ ਪਾਸ ਜੀਵ ਪਿੰਡ ਸਭ ਤਿਸ ਕਾ ਸਿਧ ਘਰੇ ਅਰਦਾਸ ਸੱਚੇ ਸ਼ਬਦ ਸਲਾਣਾ ਸੁਖੇ ਸੁਖ ਨਿਵਾਸ ਜਬ ਤੂੰ ਸੰਜਮ ਮੰਨੇ ਮੈਂ ਬਿਨਾਂ ਮੈਂ ਤ੍ਰਿਗ ਜਵਾਸ ਗੁਰਮੀਤ ਨੋ ਪਾਈਏ ਮਨਮੁਖ ਮੋਏ ਬਿਨਾਸ ਜੋ ਪਾਵੇ ਤੂੰ ਰੱਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾ ਰਾਸ ਸਭ ਤੁਧੇ ਪਾਸੋ ਮੰਗਦੇ ਨਿਤ ਘਰ ਅਰਦਾਸ ਜਿਸ ਤੋਂ ਦੇ ਤਿਸ ਸਭ ਕਿਛ ਮਿਲੇ ਇੱਕ ਨਾ ਦੂਰ ਹੈ ਪਾਸ ਤੁਧ ਬਾਝੋ ਥਾਉ ਕੋ ਨਹੀਂ ਜਿਸ ਪਾਸ ਮੰਗੇ ਮਨ ਵੇਖੋ ਕੋ ਨਿਰਜਾਸ ਸਭ ਤੁਧੇ ਨੂੰ ਸਲਾਮ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮਹਲਾ ਤੀਜਾ ਪੰਡ ਪੜਪੜੂ ਉੱਚਾ ਕੂਕਦਾ ਮਾਇਆ ਮੋਹ ਪਿਆਰ ਸਭ ਬ੍ਰਹਮ ਅੰਤਰ ਬ੍ਰਹਮ ਚੀਨੀ ਮਨ ਮੂਰਖ ਗਵਾਰ ਦੂਜੇ ਪਗ ਜਦ ਪ੍ਰਬੋਧ ਦਾ ਨਾ ਬੂਝੇ ਵਿਚਾਰ ਬਿਰਥਾ ਜਨਮ ਗਵਾਏ ਮਰ ਜੰਮੇ ਵਾਰ ਵਾਰ ਮਹਲਾ ਤੀਜਾ ਜਿਨੇ ਸਗੋ ਸੇਵਿਆ ਤਿੰਨ ਨਾਉ ਪਾਇਆ ਬੁੱਝੋ ਕਰ ਵਿਚਾਰ ਸਦਾ ਸੰਸਕ ਮਨ ਵਸੇ ਚੁੱਕੇ ਕੂਪਕਾਰ ਆਪੇ ਨੂੰ ਆਪ ਖਾਏ ਮਨੋ ਨਿਰਮੋ ਹੋਏ ਗੁਰਸਬ ਦੀ ਵਿਚਾਰ ਨਾਨਕ ਸਭ ਦਿੱਤੇ ਸੇ ਮੁਕਤ ਹਰਜੀ ਹੋਏ ਤੇ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਸਗੋ ਪਾਵੇ ਥਾਏ ਜਿਸ ਹਰ ਪਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਧਿਆਏ ਗੁਰਸਬ ਦੀ ਹਰ ਪਾਈਏ ਹਰ ਪਾਰ ਲਗਾਏ ਮਨ ਹਟ ਕੇ ਨਾ ਪਾਇਓ ਪੁੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹਲਾ ਤੀਜਾ ਨਾਨਕ ਸੋ ਪੂਰਾ ਬਰਿਆਮ ਜਿਨ ਵਿੱਚੋਂ ਦੁਸ਼ਟ ਹੰਕਾਰ ਮਾਰਿਆ ਗੁਰਮੁਖ ਨਾਮ ਸਲਾਹ ਜਨਮ ਸਵਾਰਿਆ ਆਪ ਵਾਸਦਾ ਮੁਕਤ ਸਭ ਕੁੱਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨੁੱਖ ਮਰਿਆ ਕਾਰਨ ਮਨ ਨੂੰ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜੇ ਲਾਗ ਖਸਮ ਵਿਸਾਰਿਆ ਨਾਨਕ ਭਿੰਨਾਵੇਂ ਸਭ ਦੁੱਖ ਸੁੱਖ ਵਿਸਾਰਿਆ ਮਹਲਾ ਤੀਜਾ ਗੁਰਪੂਰੇ ਹਰ ਨਾਮ ਦੜਾਇਆ ਦਿਨ ਵਿੱਚੋਂ ਭਰਮ ਚੁਕਾਇਆ ਰਾਮ ਨਾਲ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ ਹੋਮੇ ਮਾਰੇ ਗਲਿਬ ਲਾਗੀ ਅੰਤਰ ਨਾਮ ਵਿਸੋਇਆ ਗੁਰਮਤੀ ਜੰਮ ਜੋਇ ਨਾ ਸਾਕੇ ਸੱਚੇ ਨਾਮ ਸਮਾਇਆ ਸਭ ਆਪੇ ਵਰਤੇ ਕਰਤਾ ਸੋ ਭਾਵੇ ਸੋਇ ਨਾਏ ਲਾਇਆ ਜੇ ਨਾਨਕ ਨਾਮ ਲਏ ਤਾਂ ਜੀਵੇ ਬਿਨ ਨਾਮੇ ਖਿੰਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦਿਵਾਨ ਸਿਉਂ ਸਭਨੀ ਦੇ ਬਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂਨ ਕੇ ਮੋਹ ਡਿੱਠੇ ਸਭ ਪਾਪੀ ਤਰਿਆ ਉਸੇ ਅੰਤਰਨਾਮ ਨਿਦਾਨ ਹੈ ਨਾ ਮੋਹ ਪਰਵਰਿਆ ਨਾ ਪੂਜੇ ਨਾ ਮੰਨੀਏ ਨਾ ਹੀ ਕਿਲਵਿਕ ਸਭ ਹਰਿਆ ਜਿਨੇ ਨਾਮ ਧਿਆਇਆ ਕਮਾਨੇ ਕਚਿਤ ਸਵਸਤਰ ਜੰਗ ਜਗ ਹਰ ਰਹੇ ਆ ਸਲੋਕ ਮਹਲਾ ਤੀਜਾ ਆਤਮ ਦੇਵ ਪੂਜੀਏ ਗੁਰ ਕੇ ਸਹਿ ਸਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਹੀ ਪਰਚਾ ਲਾ ਪਾਏ ਆਤਮ ਡੋਨਾ ਡੋਲੀ ਗੁਰ ਕੇ ਭਾਏ ਸਭਾਏ ਗੁਰੂ ਬਿਨ ਸਹਿਜ ਨਾ ਜਾਵੇ ਸਲੋਭ ਮਹਿਲ ਨਾ ਵਿੱਚੋਂ ਜਾਏ ਖਿਨ ਪਰ ਨਾਮ ਮਨ ਵਸੇ ਸਭ ਅਠਸਠ ਤੀਰਥ ਨਾ ਆਏ ਸੱਚੇ ਮਹਿਲ ਨਾ ਲੱਗੇ ਮਨ ਲਾਗੇ ਦੂਜੇ ਪਾਏ ਤੋਤੇ ਮੂਲ ਨਾ ਉਤਰੇ ਜੇ ਅਠਸਠ ਤੀਰਥ ਨਾ ਆਏ ਮਨ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮਹਿਲ ਉਜਨ ਨਾ ਥੀਏ ਜਾਂ ਸਤਿਗੁਰ ਮਾਏ ਸਮਾਏ ਮਹਲਾ ਤੀਜਾ ਮਨੁੱਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਹੇ ਮਨੁ ਲਾਇਆ ਨਾ ਰਲੇ ਪਈਏ ਕਿਰਤ ਫਰਾਹੇ ਦਿਵਤਾ ਦੋਏ ਰਾਹੇ ਹੁਕਮ ਕਾਰ ਕਮਾਹੇ ਗੁਰਮੁਖ ਆਪਣਾ ਮਨ ਮਾਰਿਆ ਸਭ ਦੀ ਘਸੁੱਟੀ ਲਾਹੇ ਮਨੀ ਨਾਲ ਝਗੜਾ ਮਨੀ ਨਾਲ ਸੱਥ ਮਨੀ ਮੰਜ ਸਮਾਹੇ ਮਨ ਜੋ ਇੱਛੇ ਸੋ ਲਏ ਸੱਚੇ ਸ਼ਬਦ ਸਵਾਇ ਅਮਰਤ ਨਾਮ ਸਭ ਪਹੁੰਚੀਏ ਗੁਰਮੁਖ ਕਾਰ ਕਮਾਹੇ ਬਿਨ ਮੰਨੇ ਜੋ ਨਾ ਜਦੋਂ ਜਣਾ ਜਾਸੀ ਜਨਮ ਗਵਾਏ ਮਨਮੁਖ ਮਨਮੁਖੀ ਮਨ ਹਾਰਿਆ ਕੂੜ ਘੁਸ ਕਮਾਏ ਗੁਰਪ੍ਰਸਾਦੀ ਮਨ ਜਣੇ ਹਰ ਸਿੱਧੀ ਲੇਵਲ ਆਹੇ ਨਾਨਕ ਗੁਰਮੁਖ ਸੱਚ ਕਮਾਵੇ ਗੁਰ ਮਨਮੁਖ ਆਵੇ ਜਾਹੇ ਪੌੜੀ ਹਰ ਕੇ ਸੰਤ ਜਣੋ ਜਨ ਪਾਈ ਹਰ ਸਤਿਗੁਰ ਕੀ ਸਾਖੀ ਜਿਸ ਤੁਰਗ ਭਾਗ ਹੋਵੇ ਮੁਖ ਮਸਤਕ ਤਨ ਜਨ ਲੇ ਹਿਰਦੇ ਰਾਖੀ ਹਰ ਅੰਮ੍ਰਿਤ ਕਥਾ ਸੇਤ ਉੱਤਮ ਹਰ ਗੁਰਚਨੀ ਸਜੇ ਚਾਖੀ ਤੈ ਪਿਆ ਪ੍ਰਕਾਸ਼ ਮਿਟਿਆ ਦਿਆਰਾ ਜ ਸੂਰਜ ਰਹਿਣੀ ਕਰ ਆਖੀ ਦਿਸਟੋ ਗੁਰਜ ਲਖਨ ਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹਲਾ ਤੀਜਾ ਸਤਿਗੁਰ ਸੇ ਆਪਣਾ ਸੁਸ ਲਿਖੇ ਲਾਹੇ ਵਿੱਚੋਂ ਆਪ ਗਵਾਏ ਤੇ ਕੇ ਰਹਿਣ ਸੱਚ ਲਿਵਲਾਏ ਸਤਿਗੁਰ ਜਿਨੇ ਨੂੰ ਸੇਵ ਤਿੰਨਾ ਬਿਰਤਾ ਜਨਮ ਗਵਾਏ ਨਾਨ ਜੋ ਤੇ ਭਾਵੇ ਸੋ ਕਰੇ ਕਹਿਣਾ ਕਿਸ਼ਨਾ ਜਾਏ ਮਹਲਾ ਤੀਜਾ ਮਨ ਵਿਕਾਰੀ ਵਿਹੜਿਆ ਵਿਕਾਰਾ ਕਰਮ ਕਮਾਏ ਦੂਜੇ ਪਾਏ ਵਿਗਿਆਨ ਗਿਆਨੀ ਪੂਜਦੇ ਦਰਗੇ ਮਿਲੇ ਸਜਾਏ ਆਤਮ ਦੇਵ ਪੂਜੀਏ ਬਿਨ ਸਤਿਗੁਰ ਬੁੱਝਣ ਪਾਏ ਜਦ ਤੋਂ ਸੰਜੇ ਪਾਉਣਾ ਸਤਿਗੁਰ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਤਨ ਕਮਾਉਣੀ ਜੋ ਹਰ ਭਾਵੇ ਸੁਧਾਏ ਪਾਏ ਪੌੜੀ ਹਰ ਨਾਮ ਜਪੋ ਮਨ ਮੇਰੇ ਜਿਤ ਸਾਹ ਸੁਖ ਹੋਵੇ ਦਿਨ ਰਾਤੀ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲਮੁਖ ਪਾਪ ਲਹਾਤੀ ਹਰ ਨਾਮ ਜਪੋ ਮਨ ਮੇਰੇ ਜਿਤ ਦਾਲ ਦੁੱਖ ਭੁੱਖ ਸਭ ਲਹਿ ਜਾ ਜਾਤੀ ਹਰ ਹਰ ਨਾਮ ਜਪਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਮਿਲੇ ਲਿਖਿਆ ਤੁਰਕ ਸਾਚੇ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹਲਾ ਤੀਜਾ ਸਤਿਗੁਰੂ ਜੀ ਨਾ ਸੇਵਿਆ ਸਤਨਾ ਕੀਤੋ ਵਿਚਾਰ ਅੰਤਰ ਗਿਆਨ ਆਇਓ ਮ੍ਰਿਤਕ ਲੈ ਸੰਸਾਰ ਲੱਖ ਚੁਰਾਸੀ ਫੇਰ ਪਿਆ ਮਰ ਜਮੇ ਹੋਏ ਖੁਆਰ ਸਤਿਗੁਰ ਸੇਵਾ ਸੋ ਕਰੇ ਜਿਸਨੂੰ ਆਪ ਕਰਾਵੇ ਸੋਹੇ ਸਤਿਗੁਰ ਜੀ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸਚਰਤੇ ਗੁਣ ਸ਼ਬਦ ਸਿਉਂ ਸੱਚੀ ਸਦਾ ਲਿਵ ਹੋਏ ਨਾਨਕ ਜਿਸ ਨੂੰ ਮੇਲੇ ਨਾ ਵਿਛੜੇ ਸਹਿਜ ਸਮਾਵੇ ਸੋਏ ਮਹਲਾ ਤੀਜਾ ਸੋ ਭਗਵੰਤੀ ਸੋ ਭਗਵੰਤੇ ਜਾਣੇ ਗੁਰਪ੍ਰਸਾਦੀ ਜਾ ਪਛਾਣੇ ਦਾਵਤ ਰੱਖ ਕੇ ਕਰੇਕਤ ਕਰਿਆਣੇ ਜਿਤ ਮਰੇ ਹਰ ਨਾਮ ਸੁਖਾਉਣੇ ਸਭਤੀ ਉੱਤਮ ਹੋਏ ਨਾ ਸੱਚ ਸਮਾਵੇ ਸੋਏ ਮਹਲਾ ਤੀਜਾ ਅੰਤਰ ਘਬਰ ਭਗਵਤੀ ਕਹਾਏ ਪਖੰਡ ਭਾਰ ਮੋਹ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਹੇ ਬਾਹਰ ਮਲ ਧੋਵੇ ਮਨ ਕੀ ਝੂਠ ਨ ਜਾਹੇ ਸੱਸ ਸਵਾਦਰ ਚਾਹੇ ਅੰਦਰ ਦੁਖੀਆਂ ਦੂਜੇ ਪਾਏ ਚਾਹੇ ਹਰ ਨਾਮ ਚੇਤੇ ਬਹੁ ਕਰਮ ਕਮਾਏ ਬਹੁ ਕਮਾਹੇ ਪਰ ਲਿਖਿਆ ਸੋ ਮੇਟਣਾ ਨ ਜਾਏ ਅੰਤਰ ਨਾਨਕ ਬਿਨ ਸਗੋ ਸੇਵੇ ਮੁਖ ਨ ਪਾਏ ਪੌੜੀ ਸਤਗੁਰ ਜੀ ਨੇ ਧਿਆਇਆ ਸੇ ਘੜਨਾ ਸਵਾਈ ਸਤਗੁਰ ਜੀ ਨੇ ਧਿਆਇਆ ਸੇ ਤਿਪਤੀ ਅਗੋਈ ਸਤਗੁਰ ਜੀ ਨੇ ਧਿਆਇਆ ਤੈਨੂੰ ਜਮ ਡਰ ਨਾਹੀ ਜਿਨ ਕੁਹਾ ਕਿਰਪਾਲ ਹਰ ਸੇ ਸਤਗੁਰ ਪੈਰੀ ਪਾਹੀ ਤੇ ਨੇਤੇ ਉੱਥੇ ਮੁਖ ਉਜਲੇ ਦਰਗੇ ਪੈਂਦੇ ਜਾ ਇਸ ਲੋਕ ਮਹਲਾ ਦੂਜਾ ਜੋ ਸਿਰਸਾਈ ਨਾ ਥੀਏ ਨਾ ਦਿਵੇ ਜੋ ਸਿਰ ਦੀਜੇ ਡਾਰ ਨਾਨੀ ਜਿਸ ਪਿੰਜਰ ਮੈਂ ਬੇਰਾ ਨਹੀਂ ਸੋ ਪਿੰਜਰ ਲੈ ਜਾਰ ਮੱਲਾ ਪੰਜਵਾਂ ਮੁੰਡੋ ਕੁੱਤੀ ਨਾਨਕਾ ਫਿਰ ਜਨਮ ਮਈਆਸ ਕਸਤੂਰੀ ਕ ਪੋਲੜੇ ਗੰਦੇ ਮੁੰਡੂ ਮਈਆਸ ਪੌੜੀ ਸੋ ਐਸਾ ਹਰਨਾਮ ਧਿਆਈਏ ਮਨ ਮੇਰੇ ਸੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰਨਾਮ ਜਪੀਏ ਮਨ ਮੇਰੇ ਸੋ ਜਵੰਤੀ ਅਵਸਰ ਲਾਏ ਛੜਾਏ ਸੋ ਐਸਾ ਹਰਨਾਮ ਜਪੀਏ ਮਨ ਮੇਰੇ ਕੋ ਮਨ ਕੀ ਨਾ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਬੜਪਾਗੀ ਤੇ ਨਿੰਦਕ ਦੁਸ ਪੈਰੀ ਪਾਏ ਨਾਨਕ ਨਾਮ ਰਾਜ ਸਭਨਾ ਤੇ ਵੱਡਾ ਸਭ ਨਵੇਂ ਅੱਗੇ ਆਣ ਨਿਵਾਏ ਸਲੋਕ ਮਹਲੇ ਤੀਜਾ ਵੇਸ ਕਰੇ ਗੁਰੂਪ ਕਲਖਣੀ ਮਨ ਘੋਟੇ ਕੁੜਿਆਰ ਫਿਰਕੇ ਪਾਣੇ ਨਾ ਚੱਲੇ ਹੁਕਮ ਕਰੇ ਗਵਾਰ ਗੁਰਕੇ ਪਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟਣਾ ਸਕੀਏ ਜੋ ਤੁਰ ਲਿਖਿਆ ਕਰਤਾਰ ਮੰਤਰ ਸੋਪੇ ਕੰਤ ਸਿਉ ਸਭ ਦੇ ਧਰੇ ਪਿਆਰ ਬਿਨ ਨਾਵੇਂ ਕਿੰਨੇ ਨਾ ਪਾਇਓ ਵੇਖੋ ਦੇ ਵਿਚਾਰ ਨਾਨਕ ਸਾਹਿਬ ਸਵਾਲੇ ਉਸ ਲੱਖਣੀ ਜੇ ਰਾਵੀ ਸਿਜਣਹਾਰ ਮਹਲਾ ਤੀਜਾ ਮਾਇਆ ਮੋਗ ਵਾਰ ਦਾ ਨਾ ਤਸੇ ਵਰਵਾਰ ਨਾ ਭਲੇ ਭਲਕੇ ਉੱਠ ਬਹੁ ਕਰਮ ਕਮਾਵੇ ਦੂਜੇ ਪਾਏ ਪਿਆਰ ਸਤਿਗੁਰ ਪਸੇਵੇ ਆਪਣਾ ਪੁੱਜ ਰੁਦਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਉਰਤਾਰ ਪੌੜੀ ਹਰ ਜਲ ਥਲ ਮਈਲ ਭਰਪੂਰ ਦੂਜਾ ਨਾ ਹੈ ਕੋਏ ਹਰੇ ਆਪ ਵੈ ਕਰੇ ਨਿਆਉ ਕੁੜਿਆਰ ਮਰ ਸਭ ਮਰ ਕਡੋਏ ਸਚਾਰਾ ਦੇਵੜੀ ਆਇਆ ਹਰ ਧਰਮ ਨਿਆਉ ਕੀ ਓਏ ਹਰ ਸਭਨਾ ਕੀ ਕਰੋ ਉਸਤਤ ਜਿਨ ਗਰਭ ਗਰੀਬ ਨਾਥ ਰੱਖ ਲਈ ਓਏ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਏ ਸਲੋਕ ਮਾਲਾ ਤੀਜਾ ਮਨੁ ਮੈਲੇ ਕਾਮਣੀ ਕੋ ਲਖਣੀ ਕੋ ਨਾਰ ਫਿਰ ਛੋਡਿਆ ਕਰੇ ਆਪਣਾ ਫਿਰ ਪੁਰਖੇ ਨਾਲ ਪਿਆਰ ਤਿਸਨਾ ਕਦਰ ਚੁੱਕੀ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੇਂ ਕਰੂਪ ਕਸਾਉਣੀ ਪਰ ਹਰ ਛੋੜ ਛੋਡੀ ਪਤਾਰ
1: ਮਾਲਾ ਤੀਜਾ ਸ਼ਬਦ ਰਤੀ ਸੁਹਾਗਣੀ ਸਤਿਗੁਰ ਕੇ ਪੈ ਪਿਆਰ ਸਦਾ ਰਾਵੇ ਫਿਰੇ ਆਪਣਾ ਸੱਚੇ ਪ੍ਰੇਮ ਪਿਆਰ ਅਤ ਸੁਲਾਇਓ ਸੁੰਦਰੀ ਸੁਭਾਵੰਤੀ ਨਾਰ ਨਾਨਕ ਨਾਮ ਸੁਹਾਗਨੀ ਮੇਲੀ ਮੇਲਣ ਹਾਰ ਪੌੜੀ ਹਾਰ ਤੇਰੀ ਸਭ ਕਰੇ ਉਸਤਤ ਜਿਨ ਫਾਥੇ ਕਾਢਿਆ ਹਰ ਤੁਧਨੋ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਣ ਹਰ ਢਾਡੀ ਹੂੰ ਤੂੰ ਢਾਡਿਆ ਹਰ

ਕਾਰੀਆਂ ਮਾਰਨ ਵਾਏ ਮਨਮੁੱਖ ਮੂੜ ਸਾਧ ਯਾਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕੇ ਭਾਣੇ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨਾ ਸਕੇ ਕੋਏ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਝੇ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿੰਨੀਆਂ ਰਾਧਿਆਣ ਦਿਨ ਹਰ ਲਿਵਤਾਰ ਮਾਇਆ ਬੰਦੀ ਖਸਮ ਕੀਤ ਨਿਅਗੇ ਕੁਮਾਵੇ ਕਾਰ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੁਖ ਦੁਆਰ ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿੰਨੀ ਅਰਾਧਿਆ ਤਿੰਨੀ ਤਰਿਆ ਭਵਜਲ ਸੰਸਾਰ ਸਭ ਔਗਣ ਗੁਣੀ ਮਟਾਇਆ ਗੁਰ ਆਪੇ ਬਖਸ਼ਣਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਛ ਜਾਣਦਾ ਹਰ ਜੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਦੇਸਾ ਕਿਉਂ ਕੀਜੈ ਜਾਂ ਨਾਹੀ ਅਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆ ਉਹ ਪਾਪੀ ਨਰ ਹਾਰਦਾ ਸੁਲਾਹੋ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾ ਉਰਤਾਰ ਸਲਾਹੀ ਸੋ ਪ੍ਰਭ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੇ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮਿਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਜਾਂ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ ਹਉਮੈ ਮਾਰਮ ਲਾਏ ਅਨਾ ਗੁਰ ਕੈ ਸ਼ਬਦ ਤਰੇ ਨਾਨਕ ਸਹਿਜ ਮਲਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕੁਰਾਏ ਵਡਿਆਈ ਵਿਖਾਲੀ ਅਨ ਆਪਣੀ ਆਪ ਕਰੇ ਪ੍ਰਤੀਤ ਵਾਪੇ ਸੇਵ ਘਾਲੀ ਅਨ ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾਲੇ ਅਨ ਪਾਪੀਆਂ ਨੂੰ ਨਾ ਦੇਹੀ ਥਿਰ ਰਹਿਣ ਚੁਣ ਨਰਕ ਘੋਰ ਚਾਲੇ ਅਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰੇ ਅਨ ਸਲੋਕ ਮਹੱਲਾ ਪਹਿਲਾ ਕੁਬੁੱਧ ਡੂਮਣੀ ਕੁਦਾਇਆ ਕੋਸਾਇਨ ਪਰਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀਆਂ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਸਾ ਸੰਜਮ ਕਰਨੀ ਕਾਰਾ ਨਾਵਣ ਨਾਉ ਜਪੇ ਹੀ ਨਾਨਕ ਅੱਗੇ ਉਤਮ ਸਹੀ ਜੇ ਪਾਪਾਂ ਪੰਧ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ ਜੋ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀ ਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਸੰਤਾਂ ਸਾਂਗਨ ਧਾਨ ਅੰਮ੍ਰਿਤ ਚਾਖੀਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਐ ਸਲੋਕ ਮਹੱਲਾ ਪਹਿਲਾ ਜਿਉ ਪਿੰਡ ਸਭ ਤਿਸ ਕਾ ਸਭਸੇ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾ ਤਾਰ ਹਉ ਬਲਿਹਾਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲੈ ਉਲਟੀ ਪਈ ਨਵ ਨਿਧ ਖਰਚਿਓ ਖਾਉ ਅਠਾਰਹ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਕਰ ਵਸੈ ਨਿਜ ਥਾਇ ਅਨਹਦ ਧੁਨੀ ਸਦ ਵੱਜਦੇ ਉਨਮਨ ਹਰ ਲਿਵ ਲਾਏ ਨਾਨਕਰ ਭਗਤ ਤਿੰਨਾ ਕੈ ਮਨ ਵਸੇ ਜਿਨ ਮਸਤਕ ਲਿਖਿਆ ਧੁਰ ਪਾਏ ਪੌੜੀ ਹਉ ਟਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਟਾਡੀ ਮੁਖ ਲਾਇਆ ਹਰ ਪੁੱਛਿਆ ਟਾਡੀ ਸਦ ਕੈ ਕਿਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪਹਿਨਾਇਆ ਸੁਧ ਏਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸੁਮਾਨ ਕੈ ਘਰ ਗਾਵਣਾ ਜਨਨੀ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਧਕ ਲਾਡ ਤਰ ਪੇਖਤ ਹੀ ਜਮ ਰਾਉ ਹਸੇ ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੇ ਜਬ ਮੋਇਆ ਹੈ ਮਾਇਆ ਰਹਾ
ਕਹਿਤ ਕਬੀਰ ਛੋੜ ਵਿਖਿਆ ਰਸ ਹੋਇਤ ਸੰਗਤ ਨੇਚੋ ਮਰਣਾ ਰਮਈਆ ਜਪੋ ਪ੍ਰਾਣੀ ਅਣਤ ਜੀਵਨ ਬਾਣੀ ਵਿਦ ਭਵ ਸਾਗਰ ਤਰਣਾ ਜਾਂ ਤਿਸ ਭਾਵੇ ਤਾਂ ਲਾਗੇ ਪਾਉ ਪਰਮ ਭੁਲਾਵਾ ਵਿੱਚੋਂ ਜਾਏ ਉਪਜੇ ਸਹਿਜ ਗਿਆਨ ਮਤ ਜਾਗੇ ਗੁਰਪ੍ਰਸਾਦ ਅੰਤਰ ਲਿਵ ਲਾਗੇ ਇਤ ਸੰਗਤ ਨਾਹੀ ਮਰਣਾ ਹੁਕਮ ਪਛਾਣ ਤਾਂ ਖਸਮੈ ਮਿਲ ਨਾ ਰਹਾ ਦੂਜਾ ਸ੍ਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਾਨਿਆ ਗਲੜਾ ਪਰਾ ਨੀ ਜਰਾ ਮਰਨ ਭਉ ਵਿਸਰ ਗਿਆ ਕੁਟੰਬ ਦੇਖ ਵਿਗਸੇ ਕਮਲਾ ਜਿਉ ਪਰ ਘਰ ਜਾਹੇ ਕਪਟ ਨਰਾ ਦੂੜਾਓ ਜਮੈ ਤਣਾ ਤਿੰਨਾ ਗਲੜੇ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਨ ਆਏ ਕਹੇ ਮਿਲ ਮੇਰੇ ਬੀਠ ਲਾ ਲੈ ਬਾੜੀ ਵੱਲ ਲਾਏ ਮਿਲ ਮੇਰੇ ਰਮਈਆ ਮੈਂ ਲੈ ਛੁਡਾਏ ਰਾਗ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਮੈਂ ਅਮਰ ਭਇਆ ਮਾਇਆ ਮੂਠਾ ਚੇਤ ਸਨਾਹੀ ਜਨਮ ਗਵਾਇਓ ਆਲਸੀਆ ਬਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਵ ਸਾਸ ਤਹਿ ਨਾ ਪ੍ਰਵੇਸ਼ ਮਾਇਆ ਮੋਹ ਤਵ ਬਿਸਰ ਗਿਆ ਜਾਂ ਤਜੀ ਅਲੇ ਸੰਸਾਰ ਆਜ ਮੇਰੇ ਮਨ ਪ੍ਰਗਟ ਭਇਆ ਹੈ

ਅਚਰ ਜੇਕ ਸੁਨੋ ਰੇ ਪੰਡੀਆ ਅਬ ਕਿਛ ਕਹਿਣ ਨਾ ਜਾਈ ਸੁਰ ਨਰ ਗਣ ਗੰਧਰਬ ਜਿਨ ਮੂਹ ਤ੍ਰਿਪਵਨ ਖੋਲੀ ਲਾਈ ਰਾਜਾ ਰਾਮ ਅਨਹਦ ਕਿੰਗਰੀ ਬਾਜੇ ਜਾਂ ਕੀ ਦੁਸ਼ਟ ਨਾਦ ਲਿਵ ਲਾਗੇ ਰਹਾ ਪਾਠੀ ਗਣ ਸਿੰਘ ਹਾਰ ਚੁੰਖਿਆ ਕਨਕ ਕਲਸਲ ਇਕ ਪਾਇਆ ਤਿਸਮੈ ਧਾਰ ਜੋ ਯਤ ਨਿਰਮਲ ਰਸਮੈ ਰਸਨ ਚੋ ਆਇਆ

ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਓ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਓ ਵਡਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮਹਿਲ ਭਰੀਜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਮਤ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਓ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪੀਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਢੁੱਲ ਢੁੱਲ ਪਾਉਂਦਾ ਜੀਓ ਆਵੋ ਸੰਤ ਮੈਂ ਗੱਲ ਮਿਲਾਈਏ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚਾਹੁੰਦਾ ਜੀਓ ਵਡਭਾਗੀ ਹਰ ਸੰਤ ਮਿਲਾਇਆ ਗੁਰਪੂਰੈ ਹਰ ਰਸ ਮੁਖ ਪਾਇਆ ਭਾਗਹੀਨ ਸਤਿਗੁਰ ਨਹੀਂ ਪਾਇਆ ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ ਆਪ ਦਿਆਲ ਦਇਆ ਪ੍ਰਭ ਤਾਰੀ ਮਿਲਹੋਮੇ ਵਿਖਿਆ ਸਭ ਨਿਵਾਰੀ ਨਾਨਕ ਹੱਟ ਪਟਨ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਓ ਮਾਜ ਮਹੱਲਾ ਚੌਥਾ ਹਰ ਗੁਣ ਗੋਬਿੰਦ ਹਰ ਨਾਮ ਤੇ ਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮਿਆ ਗੋਚਰ ਸਵਾਮੀ ਮਿਲ ਸਤਿਗੁਰ ਹਰ ਰਸ ਕੀਤਾ ਜੀਓ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁੱਛਾ ਜਨ ਹਰ ਕੀ ਬਾਤਾ ਭਾਵ ਮਲੋਵਾ ਮਲ ਮਲ ਧੋਆ ਮਿਲ ਹਰ ਜਨ ਹਰ ਰਸ ਪੀਤਾ ਜੀਓ ਸਤਿਗੁਰ ਦਾਤੇ ਨਾਮ ਦੜਾਇਆ ਵਡਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰਪੂਰੇ ਅੰਮ੍ਰਿਤ ਲੀਚੈ ਜੀਓ ਹਰ ਸਤ ਸੰਗਤ ਸਤ ਪੁਰਖ ਮਿਲਾਈਏ ਮਿਲ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪਰੀਚੈ ਜੀਓ ਮਾਜ ਮਹੱਲਾ ਚੌਥਾ ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹਉ ਵਾਰੀਆ ਮਿਲ ਸਤਸੰਗਤ ਲੱਦਾ ਹਰ ਸੱਜਣ ਹਉ ਸਤਿਗੁਰ ਵਿਟੋਂ ਘੁਮਾਇਆ ਜੀਓ ਜੈ ਜੈ ਦੇਖਾਂ ਤੈ ਤੈ ਸਵਾਮੀ ਤੂੰ ਕਟ ਕਟ ਰਵਿਆ ਅੰਤਰ ਜਾਮੀ ਗੁਰਪੂਰੇ ਹਰ ਨਾਲ ਦਿਖਾਇਆ ਸਤਿਗੁਰ ਵਿਟੋਂ ਸਦ ਵਾਰਿਆ ਜੀਓ ਏਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸੁਭਾਈਆ ਸਭ ਏਕਾ ਜੋਤ ਵਰਤੈ ਭਿੰਨ ਭਿੰਨ ਨਾ ਰਲੀ ਕਿਸੇ ਦੀ ਰਲਾਈਆ ਗੁਰਪ੍ਰਸਾਦੀ ਇੱਕ ਨਦਰੀ ਆਇਆ ਹਉ ਸਤਿਗੁਰੂ ਵਿਟੋਂ ਬਤਾਇਆ ਜੀਓ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾ ਕਹਿ ਮਨ ਪਿਆਰੀ ਭਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰਉਪਕਾਰੀਆ ਜੀਓ ਸੱਤ ਚੌਪ ਦੇ ਮਹੱਲੇ ਚੌਥੇ ਕੇ ਮਾਝ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਬਿਲਪ ਕਰੇ ਚਾਤਰ ਕੀ

ਸੁਹੇਲਾ ਜੋ ਤੇਰੀ ਘਾਲੀ ਸੁਰ ਦਾ ਸੁਹੇਲਾ ਜਿੱਤਰ ਦੇ ਤੂੰ ਬੁੱਠਾ ਸਭਨਾ ਕੇ ਦਾਤਾ ਰਾਜੀਓ ਤੂੰ ਸਾਜਾ ਸਾਹਿਬ ਬਾਪ ਹਮਾਰਾ ਨਉ ਨਿਦ ਤੇਰੇ ਅਖੁੱਟ ਭੰਡਾਰਾ ਜੇ ਤੂੰ ਦੇ ਸੋ ਤ੍ਰਿਪਤ ਅਗਾਵੇ ਸੋਈ ਭਗਤ ਤੁਮਾਰਾ ਜੀਓ ਸਭ ਕੁਵਾਸੇ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਬੁੱਠਾ ਸਭੇ ਸਾਂਝੀ ਵਾਲ ਸੁਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀਓ ਤੂੰ ਆਪੇ

ਪਾਇਆ ਜੋ ਲੋੜੀਂਦਾ ਸੋਈ ਪਾਇਆ ਤ੍ਰਿਪਤ ਗਾਇ ਰਿਹਾ ਹੈ ਸੰਤੋ ਗੁਰ ਅਨੁਭਵ ਪੁਰਖ ਦਿਖਾਰਿਆ ਜੀਉ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਬਹੇ ਸੱਚ ਨਿਆਈ ਸਭ ਚੂਕੇ ਕੂਕ ਪੁਕਾਰਿਆ ਜੀਉ ਜਿਹਾ ਡਿੱਠਾ ਮੈਂ ਤੇਹੋ ਕਿਹਾ ਤਿਸ ਰਸ ਆਇਆ ਜਿਨ ਭੇਦ ਲਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਉ ਮਾਝ ਮਹੱਲਾ ਪੰਜਵਾਂ ਜਿਤ ਘਰ ਪਿਰ ਸੁਹਾਗ ਬਣਾਇਆ ਤਿਤ ਘਰ ਸਖੀਏ ਮੰਗਲ ਗਾਇਆ ਅਨੰਦ ਬਿਨੋਦ ਤਿਤੇ ਕਰ ਸੋ ਹੈ ਜੋ ਧਨ ਕੰਤ ਸਿੰਗਾਰੀ ਜੀਉ ਸਾਵਡ ਭਾਗੀ ਸਾਵਡ ਭਾਗਣ ਉਤਰਵੰਤੀ ਸੀਲਵੰਤ ਸੁਹਾਗਨ ਰੂਪਵੰਤ ਸਾਹ ਸੁਗੜ ਬਿਚਕਣਾ ਜੋ ਧਨ ਕੰਤ ਪਿਆਰੀ ਜੀਉ ਅਚਾਰਵੰਤ ਸਾਈ ਪਰਦਾਨੈ ਸਭ ਸਿੰਗਾਰ ਬਣੇ ਤਿਸ ਗਿਆਨੈ ਸਾਕਲ।

ਲਾਏ ਥਿਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਦਾਰੀ ਜੀਓ ਮਾਜ ਮਹੱਲਾ ਪੰਜਵਾਂ ਖੋਜਤ ਖੋਜਤ ਦਰਸ਼ਨ ਚਾਹੇ ਪਾਂਤ ਪਾਂਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜਿਉ ਆਣ ਮਿਲਾਵੇ ਜਿਉ ਖੜ ਸਾਸਤਰ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਇਸ਼ਨਾਨਾ ਨਿਵਲੀ ਕਰਮ ਅਰਸ

ਸੰਤ ਸੁਆਮੀ ਸਿਮਰ ਸਿਮਰ ਹਉ ਜੀਵਾ ਜੀਉ ਦੁਖ ਭੰਜਨਾ ਨਿਧਾਨ ਅਮੁੱਲੇ ਨਿਰਭਉ ਨਿਰਵੈਰ ਅਥਾਹ ਤੁਲੇ ਅਕਾਲ ਮੂਰਤਿ।

ਜਿਤ ਮੈਂ ਸਤ ਗੁਰ ਮਿਲਿਆ ਸਫਲ ਦਰਸਨਾ ਨੇਤਰ ਪੇਖਤ ਤਰਿਆ ਧਨ ਮੂਰਤ ਚਸਾ ਪਲ ਘੜੀਆਂ ਧਨ ਸੋਏ ਸੰਜੋਗਾ ਜੀਉ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ

ਜਿਤ ਮਾਸੇ ਤੁਧ ਆਪੇ ਤੁਧ ਭਾਵੇ ਸੋ ਹੋਣਾ ਜੀਓ। ਜਿਸ ਦਾ ਦਿੱਤਾ ਸਭ ਕਿਛ ਲੈਣਾ, ਛੱਤੀ ਅੰਮ੍ਰਿਤ ਭੋਜਨ ਖਾਣਾ, ਸੇਜ ਸੁਖਾਲੀ ਸੀਤਲ।

ਦਾਸ ਸਦਾ ਗੁਣ ਗਾਵੇ ਕਪੂਰੀ ਨਦਰ ਨਿਹਾਲੀਏ ਜੀਉ ਮਾਜ ਮਹੱਲਾ ਪੰਜਵਾ ਸਫਲ ਸੁਬਾਣੀ ਜਿਤ ਨਾਮ ਵਖਾਣੀ ਗੁਰਪ੍ਰਸਾਦ ਕਿਨ ਵਿਰਲੇ ਜਾਣੀ ਧਨ ਸੋ ਵੇਲਾ ਜੇ ਤਾਰ ਗਾਵਤ ਸੁਣਨਾ ਆਏ ਤੇ ਪਰਵਾਨਾ ਜੀਉ ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ ਸੇ ਕਰ ਭਲੇ ਜਿਨੀ ਹਰ ਜਸ ਲੇਖਾ

ਇੱਕ ਬਿਨੋ ਕਰੀ ਜਾਏ ਕਰ ਕਿਰਪਾ ਡੁਬਦਾ ਪੱਥਰ ਲੀ ਜਾਏ ਨਾਨਕ ਕੋ ਪ੍ਰਭੈ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਓ ਮਾਝ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ

ਥਲ ਨੀਰ ਭਰੇ ਸਰ ਸੁਭਰਾ ਬਿਰਥਾ ਕੋਏ ਨਾ ਜਾਏ ਜੀਓ। ਦਇਆ ਧਾਰੀ ਤਿਨ ਸਿਰਜਨ ਹਾਰੀ, ਜੀ ਜੰਤ ਸਗਲੇ ਪ੍ਰਤਪਾਰੇ, ਮਿਹਰਵਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤਿਆ ਕਾਏ ਜੀਓ। ਵਣ ਤ੍ਰਿਣ ਤ੍ਰੈ ਪਉਣ ਕੀਰਤਨ ਹਰਿਆ, ਕਰਨਹਾਰ ਖਿਨ ਭੀਤਰ ਕਰਿਆ।

ਅੰਦਰ ਬਾਹਰ ਨਦਰ ਨਿਹਾਲੇ, ਖਾਏ ਖਾਏ ਕਰੇ ਵੱਧ ਫੈਲੀ ਜਾਣ ਸੁਕੀ ਵਾੜੀ ਜੀਓ। ਸੰਤਾਂ ਸੇਤੀ ਸਰੰਗ ਨਾ ਲਾਏ, ਸਾਗਤ ਸੰਗ ਵੇ ਕਰਮ ਕਮਾਏ, ਦੁਲੱਭ ਦੇ ਖੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਓ। ਤੇਰੀ ਸਰਣ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ, ਕਰ ਕਿਰਪਾ ਨਾਨਕ।

ਖਾਲਸਾ ਜੀ ਚਾਰ ਪਦਾਰਥ ਹਰ ਕੀ ਸੇਵਾ ਭਾਰ ਜਾਤ ਜਪ ਲਖ ਅਭੇਵਾ ਕਾਮ ਕ੍ਰੋਧ ਕਿਲ ਵਿਖ ਗੁਰ ਕਾਟੇ ਪੂਰਨ ਹੋਈ ਆਸਾ ਜੀ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਬਲ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਨ ਗ੍ਰਿਸਤੇ ਉਦਾਸਾ ਜੀ ਮਾਜ ਮਹੱਲਾ ਪੰਜਵਾਂ ਸਿਮਰਤ ਨਾਮ ਹਿਰਦੇ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨਸੇ ਆਲਸ ਰੋਗਾ ਜੀਉ ਜਾਂ ਕੇ ਗ੍ਰਹਿ ਨਵ ਨਿਧ ਹਰ ਭਾਈ।

ਮਸਤਕ ਲੈਣਾ ਚਰਨ ਕਮਲ ਭਗਤਾਂ ਮਨ ਉੱਠੇ ਬਿਨ ਪਰਮੇਸ਼ਰ ਸਗਲੇ ਮੁੱਠੇ ਸੰਤ ਜਨਾ ਕੀ ਧੂੜ ਨਿਤ ਬਾਂਛੇ ਨਾਮ ਸੱਚੇ ਕਾ ਗਹਿਣਾ ਉੜਤ ਬੈੜਤ ਹਰ ਹਰ ਗਾਈਏ।

ਇਸ ਕਾਇਆ ਅੰਦਰ ਵਸਤੇ ਅਸੰਖਾ, ਗੁਰਮੁਖ ਸਾਚ ਮਿਲੇ ਤਾਂ ਵੇਖਾ, ਨੌ ਦਰਵਾਜੇ ਦਸਵੇਂ ਮੁਕਤਾ, ਅਨਹਦ ਸ਼ਬਦ ਵਜਾਵਣਿਆ, ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦੀ ਮਨ ਵਸਾਈ, ਅਣਦਿਨ ਸਦਾ ਰਹੇ ਰੰਗ ਰਾਤਾ, ਦਰ ਸੱਚੇ ਸੋਝੀ ਪਾਵਣਿਆ, ਪਾਪ ਪੁੰਨ ਕੀ ਸਾਰਣ ਜਾਣੀ, ਦੂਜੇ ਲਾਗੀ ਭਰਮ ਭੁਲਾਣੀ, ਅਗਿਆਨੀ ਅੰਧਾ ਮਗ ਨ ਜਾਣੇ, ਫਿਰ ਫਿਰ ਆਵਣ ਜਾਵਣਿਆ, ਗੁਰਸੇਵਾ ਤੇ ਸਦਾ ਸੁਖ ਪਾਇਆ, ਹਉਮੈ ਮੇਰਾ ਠਾਕ ਰਹਾਇਆ, ਗੁਰਸਾਖੀ ਮਿਟਿਆ ਅੰਧਿਆਰਾ, ਬਜਰਗ ਪਾਠ ਖੁਲਾਵਣਿਆ,

ਪਾਵਣ ਆ ਪੀੜ ਸੁਖ ਦਾਤਾ ਜਾਤਾ ਹਉਮੇ ਮਾਰ ਗੁਰ ਸ਼ਬਦ ਪਿਛਾਤਾ ਸੇਜ ਸੁਹਾਵੀ ਸਦਾ ਪਿਰਾਵੇ ਸੱਚ ਸਿੰਗਾਰ ਬਨਾਵਣ ਆ ਲੱਖ ਚੁਰਾਸੀ ਜੀਉ ਪਾਏ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਲਾਏ ਕਿਲ ਵੇਖਾ ਕਾਟ ਸਦਾ ਜਨ ਨਿਰਮਲ ਦਰ ਸੱਚੇ ਨਾ

ਸ਼ਾਂਤਾ ਇਹੋ ਮਨ ਭਿੰਦਾ ਤ੍ਰਿਸ਼ਨਾ ਤਜ ਸੁਖ ਸਹਿਜ ਸਹਿਜ ਸੁਖ ਪਾਇਆ ਏਕੋ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਕਿਸ ਸਿਉ ਚਿਤ ਲਾਵਣਿਆ ਗੁਰਮਤੀ ਮਨ ਇਕਤ ਕਰ ਆਇਆ।

ਗੁੱਤਾ ਜਿਸ ਤੇ ਸੁੱਤਾ ਜੋ ਸੋ ਜਗਾਏ ਗੁਰਮਤ ਸੋਜੀ ਪਾਵਣ ਆ ਅਪਿਓ ਪੀਏ ਸੋ ਪਰਮ ਗਵਾਏ ਗੁਰਪ੍ਰਸਾਦ।

ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸਬਦਾ ਪਰਖ ਪਰਖਾਇਆ ਜਿਨਾ ਸੱਚ ਪੱਲੇ ਸੱਚ ਵਿਖਾਣੇ ਸੱਚ ਕੁਸ ਵੱਟੀ ਲਾਵਣਿਆ ਹਉ ਵਾਰੀ ਜੀ ਉਹ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ

ਅਪਾਰਾ ਗੁਰਮੁਖ ਹੋਵੇ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੇਰਾ ਠਾਕੁਰ ਸੱਚ ਦਿਰੜਾਈ ਗੁਰਪ੍ਰਸਾਦੀ ਸੱਚ ਚਿਤ ਲਾਈ ਸੱਚੋ ਸੱਚ ਵਰਤੇ ਸਭਨੀ ਥਾਈ ਸੱਚੇ ਸੱਚ ਸੁਮਾਵਣਿਆ ਵੇ ਪ੍ਰਵਾਹ ਸੱਚ ਮੇਰਾ ਪਿਆਰਾ ਕਿਲ ਵਿਖ ਅਵਗਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਿਆਈਏ।

ਅਲਖ ਵਰਤੀ ਅਗਮ ਅਪਾਰ ਗੁਰਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ ਸਹਿਜੇ ਸੱਚ ਸੁਮਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਸ਼ਬਦ ਮਨ ਵਸਾ

ਸਾਰਾ ਗੁਰਮੁਖੋ ਵੇਸੂ ਆਪਣਾ ਘਰ ਰਾਖੀ ਪੰਚ ਦੂਤਾ ਸ਼ਬਦ ਪਚਾਵਣਿਆ ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਿਜੇ ਪ੍ਰਭ ਸੇਵੇ ਅਣਦਿਨ ਮਾ

ਲਾਵਣਿਆ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੇ ਮੈਲ ਚੁਕਾਵਣਿਆ ਰਾ ਤੀਰਾ ਸੱਚੇ ਕਿਨ ਅੰਤ ਨ ਪਾਇਆ ਗੁਰਪ੍ਰਸਾਦ ਕਿਨ ਵਿਰਲੇ ਚਿਤ ਲਾਇਆ ਤੁਧ ਸਲਾਹੇ ਨਾ ਰੱਜਾ ਕਬੂ ਸੱਚੇ ਨਾਵੇ ਕੀ ਭੁੱਖ ਲਾਵਣਿਆ ਏਕੋ ਵੇਖਾ ਵਰਣਾ ਬੀਆ ਗੁਰਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸ਼ਬਦ ਤਿਖਾ ਨਿਵਾਰੀ ਸਹਿਜੇ ਸੁਖ ਸਮਾਵਣਿਆ ਰਤਨ ਪਦਾਰਥ ਪੱਲਰ ਤਿਆਗੇ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀਓ ਗੌੜੀ ਸੁਖਮਨੀ ਮਹਾਂ।

0: ਪਤੀ
1: ਸਿਮਰੋ ਸਿਮਰ ਸਿਮਰ ਸੁਖ ਪਾਵੋ
0: ਕਲ ਕਲੇਸ਼ ਤਨ ਮਾਹੇ ਮਿਟਾਵੋ
1: ਸਿਮਰੋ ਜਾਸ ਵਸੰਬਰੇਕ
0: ਨਾਮ ਜਪਤ ਅਗਨਤ ਅਨੇਕ
1: ਵੇਦ ਪ੍ਰਾਣ ਸਿਮਰ

0: ਹਰਸਿਮਰਨ ਕਰ ਭਗਤ ਪ੍ਰਟਾਏ,
1: ਹਰਸਿਮਰਨ ਲਗ ਬੇਜ ਪਾਏ,
0: ਹਰਸਿਮਰਨ ਪੈ ਸਿਧ ਜਤੀ ਦਾਤੇ,
1: ਹਰਸਿਮਰਨ ਨੀਚ ਕਾ ਕੁੰਟ ਜਾਤੇ,
0: ਹਰਸਿਮਰਨ ਧਾਰੀ ਸਭ ਧਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ।

0: ਜੈ ਮਾਤ ਪਿਤਾ ਸੁਤ ਮੀਤਰਾ ਭਾਈ
1: ਮਨ ਉਹਾ ਨਾਮ ਤੇਰੇ ਸੰਗ ਸਹਾਈ
0: ਜੈ ਮਾਂ ਭਿਆਨ ਦੂਤ ਜਮ ਦਲੈ
1: ਕੇਵਲ ਨਾਮ ਸੰਗ ਤੇਰੇ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਖਿਲ ਮਾਏ ਉਧਾਰੀ
0: ਅਨੰਤ ਪੁੰਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ
0: ਕਰੋਰੀ ਬੰਧਨ ਪਰੈ
1: ਹਰਿ ਕਾ ਨਾਮ ਜਪਨ ਨਿਸਰੈ
0: ਅਨੰਕ ਮਾਇਆ ਰੰਗ ਸਿਖ ਨਾਮ ਬੁਝਾਵੈ
1: ਹਰਿ ਕਾ ਨਾਮ ਜਪ ਕੇ ਅਖਾਵੈ
0: ਜੇ ਮਾਰਗੇ ਜਾਤ ਕੇਲਾ
1: ਹਰਿ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰੰਗਤ ਪਾਈਐ
0: ਟੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਪਾਰ ਬਰਾਈ
0: ਅਨੰਕ ਬਿਘਨ

0: ਜਿਹਾ
1: ਪੰਥ ਤੇਰਾ ਕੋ ਨਾ ਸਿਆਨੂ
0: ਹਰ ਕਾ ਨਾਮ ਤੇ ਨਾਲ ਪਛਾਨੂ
1: ਮਹਾ ਭਿਆਨ ਤਪਤ ਵੋ ਕਾਮ
0: ਰਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
1: ਗਿਆਨ ਤ੍ਰਿਖਾ ਮਨ ਤੁਜ ਕਰਖੈ
0: ਰਹਿ ਨਾਨਕ ਹਰ ਹਰਿ ਅੰਮ੍ਰਿਤ ਵਰਖੈ
1: ਭਗਤ ਜਨਾ ਕੀ ਵਰਤਨ ਨਾਮ
0: ਸੰਤ ਜਨਾ ਕੈ ਮਨ ਵਿਸਰਾਮ
1: ਹਰ ਕਾ ਨਾਮ ਦਾਸ ਕੀ ਓਟ
0: ਹਰ ਕੈ ਨਾਮ ਉਤਰੇ ਜਨ ਕੋਟ
1: ਜਿਸ ਕਰਤ ਸੰਤ ਦੇ

0: ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੇ
0: ਕਭੀ ਹਮੇ ਮੈਲ ਨਾ ਜਾਵੇ
1: ਹਰ ਕੇ ਨਾਮ ਸੰਸਾਰ ਕਿਛ ਨਾ ਹੈ
0: ਨਾਨਕ ਗੁਰਮੁਖ ਨਾਮ ਜਪਤ ਕਰ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੇ।

0: ਦੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ
0: ਤਿਸਾ ਕਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧ ਤਨ ਲਾਵੇ
0: ਤਿਸ ਕੋ ਸਿਮਰਤ ਪਰਮ ਗਤ ਪਾਵੇ
1: ਜੇ ਪ੍ਰਸਾਦ ਵਸੇ ਸੁਖ ਮੰਦਰ
0: ਜੇ ਧਿਆਏ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ

0: ਪ੍ਰਭਾਵੈ
1: ਪ੍ਰਸਾਦ ਸੁਖ ਸੇ ਸੁਈ ਜੈ
0: ਮਨ ਆਠ ਪਹਿਰ ਤਾਕਾ ਜਸ ਗਾਵੀ ਜੈ
1: ਪ੍ਰਸਾਦ ਸਭ ਕੋ ਮਨ
0: ਮੁਕਤਾ ਕੋ ਜਸ ਰਸਨ ਵਖਾਨੈ।

0: ਕਮਲ ਧਰਮ
1: ਕਾਹੂ ਬਲਕੀ ਇੱਛਾ ਨਹੀਂ ਵੰਚੈ
0: ਕੇਵਲ ਭਗਤ ਕੀਰਤਨ ਸੰਗ ਰਾਚੈ
1: ਮੰਤਨੇ ਅੰਤਰ ਸਿਮਰਨ ਗੋਪਾਲ
0: ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜੇ ਅਵਰਹ ਨਾਮ ਜਪਾਵੈ
0: ਨਾਨਕ ਉਹ ਵੈਸਨੋ ਪਰਮ ਗਤ ਪਾਵੈ।

0: ਕਰਤਾ ਰਚਨਾ,
1: ਕਈ ਕੋਟ ਸਿੱਧ ਜਤੀ ਜੋਗੀ,
0: ਕਈ ਕੋਟ ਰਾਜੇ ਰਸ ਭੋਗੀ,
1: ਕਈ ਕੋਟ ਪੰਖੀ ਸਰਪੋ ਪਾਏ,
0: ਕਈ ਕੋਟ ਪਾਥਰ ਬਿਖਲ ਬਜਾਏ,
1: ਕਈ ਕੋਟ ਪੌਣ ਪਾਣੀ ਵੇ ਸੰਤਰ,
0: ਕਈ ਕੋਟ ਦੇਸ ਭੂ ਮੰਡਲ,
1: ਕਈ ਕੋਟ ਸਸਿਅਰ ਸੂਨ ਖੱਤਰ,
0: ਕਈ ਕੋਟ ਦੇਵ ਦਾਨਵ ਇੰਦਰ ਸ਼ੇਸ਼ ਛੱਤ,